0: ਬਹਿ ਕੇ ਗਿੜਗਿੜਾਇਆ, ਗੁਰੂ ਜੀ ਜੇ ਹੋ ਸਕਦਾ ਤਾਂ ਮੈਨੂੰ ਬਚਾ ਲਓ, ਰਾਜਾ ਤੁਹਾਡੀ ਗੱਲ ਤਾਂ ਜ਼ਰੂਰ ਮੰਨੂਗਾ, ਮੇਰੇ ਕੋਲੋਂ ਗਲਤੀ ਹੋ ਗਈ ਹੈ। ਗੁਰੂ ਨੇ ਪੁੱਛਿਆ ਹੋਇਆ ਕੀ? ਜਦੋਂ ਮੈਂ ਆਸ਼ਰਮ ਦੇ ਵਿੱਚੋਂ ਚਲਾ ਗਿਆ ਸੀ ਨਾ, ਤਾਂ ਜਾ ਕੇ ਮੈਂ ਵਿਆਹ ਕਰਾ ਲਿਆ। ਕੁਛ ਚਿਰ ਤੇ ਸੁਖੀ ਸੁਖੀ ਲੰਘੇ, ਉਸ ਤੋਂ ਬਾਅਦ ਫਿਰ ਵੋਟੀ ਦੀ ਡਿਮਾਂਡਾਂ ਵਧਣ ਲੱਗੀਆਂ। ਮੈਂ ਕਈ ਨੌਕਰੀਆਂ ਵੀ ਕੀਤੀਆਂ, ਉੱਥੇ ਵੀ ਥੋੜ੍ਹੇ ਚਿਰ ਬਾਅਦ ਮੈਨੂੰ ਪਸੰਦ ਨਹੀਂ ਆਇਆ ਜਾਂ ਕਿਸੇ ਨੇ ਕੱਢਤਾ। ਆਪਣਾ ਕਾਰੋਬਾਰ ਖੋਲ੍ਹਿਆ, ਉਹ ਵੀ ਨਹੀਂ ਚੱਲਿਆ। ਵੋਟੀ ਦੀ ਲਗਾਤਾਰ ਡਿਮਾਂਡ ਚੱਲ ਰਹੀ ਸੀ ਕਿ ਮੈਂ ਇੱਕ ਮਹਿੰਗਾ ਜਿਹਾ ਹਾਰ ਲੈਣਾ। ਵੈਸੇ ਤਾਂ ਮੇਰੀ ਔਕਾਤ ਨਹੀਂ ਸੀ, ਮੈਂ ਸੋਚਿਆ ਚੋਰੀ ਕਰਕੇ ਦੇ ਦੇਣਾ। ਉਸੇ ਚੋਰੀ ਕਰਨ ਦੇ ਸਮੇਂ ਮੈਂ ਫੜਿਆ ਗਿਆ ਅਤੇ ਹੁਣੇ ਮੇਰੇ ਹੱਥ ਵੱਢਣ ਲੱਗੇ ਨੇ। ਮੇਰੀ ਤੋਬਾ, ਮੈਂ ਅੱਗੇ ਤੋਂ ਕਦੀ ਕੁਛ ਇਹੋ ਜਿਹਾ ਨਹੀਂ ਕਰੂੰਗਾ। ਮੈਂ ਸਾਰਾ ਕੁਛ ਛੱਡ ਕੇ ਤੁਹਾਡੇ ਨਾਲ ਆਸ਼ਰਮ ਦੇ ਵਿੱਚ ਆਣ ਕੇ ਰਹਿਣ ਲੱਗ ਪਊਂਗਾ। ਮੈਨੂੰ ਬਚਾਓ, ਜਿੱਦਾਂ ਵੀ ਹੋ ਸਕਦਾ ਮੈਨੂੰ ਬਚਾਓ। ਗੁਰੂ ਨੇ ਰਾਜੇ ਦੇ ਨਾਲ ਗੱਲ ਕੀਤੀ, ਰਾਜੇ ਦੇ ਮਨ ਦੇ ਵਿੱਚ ਦਇਆ ਆ ਗਈ। ਰਾਜੇ ਨੇ ਛੱਡ ਦਿੱਤਾ ਅਤੇ ਹੁਣ ਜਿੱਦ ਕਰ ਰਿਹਾ, ਗੁਰੂ ਜੀ ਮੈਂ ਤੁਹਾਡੇ ਨਾਲ ਆਸ਼ਰਮ ਦੇ ਵਿੱਚ ਹੀ ਜਾਣਾ, ਜੋ ਤੁਸੀਂ ਕਹੋਗੇ ਮੈਂ ਉਹੀ ਕਰਨਾ, ਜਿਹੜਾ ਵੀ ਕੰਮ ਕਹੋਗੇ ਮੈਂ ਕਰਨ ਦੇ ਲਈ ਤਿਆਰ ਹਾਂ। ਮੈਂ ਹੁਣ ਇਸ ਦੁਨੀਆਦਾਰੀ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਗੁਰੂ ਨੇ ਕਿਹਾ ਤੂੰ ਮੇਰੇ ਨਾਲ ਆ ਸਕਦਾ, ਪਰ ਹੁਣ ਸ਼ਰਤਾਂ ਮੇਰੀਆਂ ਹੋਣਗੀਆਂ। ਰਸਤੇ ਦੇ ਵਿੱਚ ਤੁਰੇ ਜਾ ਰਹੇ ਨੇ, ਇੱਕ ਜਗ੍ਹਾ ਦੇ ਉੱਤੇ ਇੱਕ ਤਲਾਬ ਦੇ ਉੱਤੇ ਖੜ੍ਹੇ ਨੇ। ਗੁਰੂ ਨੇ ਕਿਹਾ ਉਹ ਸਾਹਮਣੇ ਬੰਗਲਾ ਵੇਖਦਾ। ਹਾਂਜੀ ਗੁਰੂ ਜੀ, ਉਹਦੇ ਵਿੱਚ ਕੀ ਖਾਸ ਹੈ? ਤੈਨੂੰ ਪਤਾ ਉਹ ਵੀ ਧਿਆਨ ਦੇ ਵਿੱਚ ਬੈਠਾ। ਤੇ ਮਨ ਹੀ ਮਨ ਫੇਰ ਹੱਸਦਾ, ਗੁਰੂ ਨੇ ਫੇਰ ਉਹੀ ਗੱਲਾਂ ਸ਼ੁਰੂ ਕਰਤੀਆਂ। ਹਲੇ ਗੱਲਾਂ ਕਰ ਹੀ ਰਹੇ ਸੀ ਕਿ ਬੰਗਲੇ ਨੇ ਆਪਣੀ ਚੁੰਝ ਪਾਣੀ ਦੇ ਵਿੱਚ ਉਤਾਰੀ ਤੇ ਆਪਣਾ ਰਾਸ਼ਨ ਕੱਢ ਕੇ ਖਾਣ ਲੱਗ ਪਿਆ। ਗੁਰੂ ਨੇ ਕਿਹਾ ਵੇਖਿਆ, ਇਹ ਆਪਣੇ ਧਿਆਨ ਦੇ ਵਿੱਚ ਬੈਠਾ ਸੀ, ਇਹਨੇ ਧਿਆਨ ਕੇਂਦਰਿਤ ਕੀਤਾ ਸੀ ਕਿ ਕਦੋਂ ਇਹਦਾ ਸ਼ਿਕਾਰੇ ਦੀ ਰੇਂਜ ਦੇ ਵਿੱਚ ਆਵੇ, ਮੈਂ ਚੁੰਝ 'ਚ ਫੜਾਂ ਅਤੇ ਖਾਵਾਂ, ਆਪਣੀ ਭੁੱਖ ਮਿਟਾਵਾਂ। ਤੈਨੂੰ ਪਤਾ ਤੇਰੀ ਸਮੱਸਿਆ ਕੀ ਸੀ? ਤੂੰ ਧਿਆਨ ਨੂੰ ਸਮਝ ਹੀ ਨਹੀਂ ਪਾਇਆ ਜਦੋਂ ਤੂੰ ਆਸ਼ਰਮ 'ਚੋਂ ਗਿਆ ਸੀ। ਤੈਨੂੰ ਮੈਂ ਇੱਕ ਗੱਲ ਕਹੀ ਸੀ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਤੇਰੇ ਧਿਆਨ ਕੰਮ ਆਉਣਾ। ਜ਼ਰੂਰੀ ਨਹੀਂ ਕਿ ਤੂੰ ਸਾਧੂ ਬਣੇਗਾ, ਰੱਬ ਦੇ ਰਾਹ 'ਤੇ ਚੱਲੇਗਾ ਅਤੇ ਫਿਰ ਹੀ ਜਾ ਕੇ ਤੇਰੇ ਧਿਆਨ ਕੰਮ ਆਉਣਾ। ਧਿਆਨ ਤਾਂ ਪਲ ਪਲ ਤੁਹਾਨੂੰ ਚਾਹੀਦਾ। ਜੇ ਤੈਨੂੰ ਅਹਿਸਾਸ ਹੋਵੇ ਤਾਂ ਇਸੇ ਵਜ੍ਹਾ ਕਰਕੇ ਤੂੰ ਕਿਤੇ ਕਾਮਯਾਬ ਨਹੀਂ ਹੋਇਆ। ਤੂੰ ਕਹਿੰਦਾ ਮੈਂ ਜਾ ਕੇ ਨੌਕਰੀ ਕੀਤੀ, ਨੌਕਰੀ ਦੇ ਵਿੱਚ ਤੈਨੂੰ ਕੱਢ ਦਿੱਤਾ ਜਾਂਦਾ ਸੀ ਜਾਂ ਤੂੰ ਛੱਡ ਕੇ ਆ ਜਾਂਦਾ ਹੈ। ਪਤਾ ਕਿਉਂ? ਕੋਈ ਤੂੰ ਉੱਥੇ ਧਿਆਨ ਨਹੀਂ ਲਾ ਪਾਇਆ, ਤੂੰ ਆਪਣੇ ਕਾਰੋਬਾਰ ਦੇ ਵਿੱਚ ਘਾਟਾ ਖਾਧਾ। ਮੈਨੂੰ ਯਕੀਨ ਹੈ ਕਿ ਉੱਥੇ ਵੀ ਤੂੰ ਆਪਣਾ ਧਿਆਨ ਨਹੀਂ ਲਾ ਪਾਇਆ। ਆਪਣੇ ਘਰ ਦੇ ਵਿੱਚ ਵੋਟੀ ਤੇਰੇ ਤੋਂ ਖੁਸ਼ ਨਹੀਂ, ਆਏ ਦਿਨ ਵੱਧ ਰਹੀਆਂ ਡਿਮਾਂਡਾਂ। ਇਹਦਾ ਮਤਲਬ ਕਿ ਤੂੰ ਪਰਿਵਾਰ ਦੇ ਵਿੱਚ ਵੀ ਧਿਆਨ ਨਹੀਂ ਲਾ ਪਾਇਆ, ਨਾ ਤੂੰ ਆਪਣੇ ਆਪ ਨੂੰ ਸਮਝਾ ਪਾਇਆ ਅਤੇ ਨਾ ਆਪਣੀ ਵੋਟੀ ਨੂੰ ਸਮਝ ਪਾਇਆ। ਦੁਨੀਆਦਾਰੀ ਦੇ ਵਿੱਚ ਵੀ ਤੇਰਾ ਧਿਆਨ ਨਹੀਂ ਲੱਗਾ, ਹੋਰ ਤੇ ਹੋਰ ਤੇਰਾ ਤੇ ਚੋਰੀ 'ਚ ਵੀ ਧਿਆਨ ਨਹੀਂ ਲੱਗਾ। ਚੋਰੀ ਵੀ ਧਿਆਨ ਨਾਲ ਕੀਤੀ ਹੁੰਦੀ ਤਾਂ ਫੜਿਆ ਨਾ ਜਾਂਦਾ, ਉਹ ਵੀ ਕਿਤੇ ਬੇਧਿਆਨੀ ਕਰਨ ਚੱਲ ਗਿਆ। ਮੈਂ ਤੈਨੂੰ ਬੰਗਲਾ ਇਸ ਕਰਕੇ ਵਿਖਾਇਆ ਕਿ ਸਿਰਫ ਇਨਸਾਨ ਹੀ ਨਹੀਂ, ਇਹ ਪੰਛੀ, ਇਹ ਜੀਵ ਜੰਤੂ, ਇਹ ਜਾਨਵਰ, ਜਿੰਨਾ ਕੁਛ ਵੀ ਤੂੰ ਵੇਖਦਾ, ਇਹ ਰੁੱਖ, ਜੋ ਵੀ ਤੇਰੀ ਨਜ਼ਰੀ ਪੈਂਦਾ, ਇਹ ਸਾਰੇ ਧਿਆਨ ਕਰਦੇ ਨੇ। ਜਿੰਨਾ ਚਿਰ ਤੱਕ ਇਹ ਧਿਆਨ ਨਹੀਂ ਕਰਨਗੇ, ਉਨਾ ਚਿਰ ਤੱਕ ਇਹ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਪਾਉਣਗੇ, ਉਨਾ ਚਿਰ ਤੱਕ ਇਹਨਾਂ ਦਾ ਢਿੱਡ ਨਹੀਂ ਭਰ ਪਾਊਗਾ, ਉਨਾ ਚਿਰ ਤੱਕ ਇਹ ਇਸ ਖੂਬਸੂਰਤ ਧਰਤੀ 'ਤੇ ਵਿਚਰ ਨਹੀਂ ਪਾਉਣਗੇ। ਹਰ ਇੱਕ ਚੀਜ਼ ਧਿਆਨ ਮੰਗਦੀ ਹੈ, ਜਿੰਨੀ ਛੇਤੀ ਧਿਆਨ ਨੂੰ ਸਮਝ ਲਏਗਾ ਉਨੀ ਛੇਤੀ ਤੂੰ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਏਗਾ। ਅਤੇ ਜਿੱਥੇ ਜਿਹੜੇ ਵੀ ਪਾਸੇ ਜਾਣਾ ਚਾਹੁੰਦਾ ਜਾਂ ਚੱਲਿਆ ਜਾ, ਆਪਣੇ ਘਰ ਜਾਣਾ ਚਾਹੁੰਦਾ जा चलिया जा, कारोबार करना है, नौकरी करनी है, जा चलिया जा, मेरे नाल आना है, तू रब दे राह चलना, दुनियादारी छड़नी है, जी सदके आ, पर जिथे भी कितें जाएगा ध्यान तेनू जरूर लाना पैना। बेध्याने जिंदगी दे विच सिर्फ धक्के ही खाएगा। जे तू एडा ही ध्यान लाने वाला हुंदा ते तेरा प्यो तेनू आश्रम च ना छड़ के जांदा। जे तू एडा ही ध्यान लाने वाला हुंदा ते तेरा प्यो पुछगिछ करन जरूर आउंदा कि मेरा पुत गया कित्थे। मैं समझ सकदा कि तू अपने परिवार दे विच अपने मां प्यो दे नाल रहिंदिआं वी किसे पासे ध्यान नहीं लाया। ਇਹ ਤਾਂ ਇੱਕ ਇਹੋ ਜਿਹੀ ਚੀਜ਼ ਆ ਜਿਹੜੇ ਪਾਸੇ ਨੂੰ ਲਾ ਲੇਗਾ ਉਧਰਲੇ ਪਾਸੇ ਤਰੱਕੀਆਂ ਹੀ ਤਰੱਕੀਆਂ, ਉਧਰਲੇ ਪਾਸੇ ਹੀ ਤੇਰੇ ਰਾਹ ਪੱਧਰੇ ਹੁੰਦੇ ਜਾਣਗੇ। ਅਤੇ ਆਪਾਂ ਵੀ ਆਪਣੇ ਅੰਦਰ ਇੱਕ ਝਾਤੀ ਮਾਰ ਲਈਏ ਇੱਕ ਵਾਰੀ ਕਿ ਆਪਾਂ ਧਿਆਨ ਦੇ ਨਾਲ ਕੋਈ ਕੰਮ ਕਰ ਰਹੇ ਹਾਂ, ਕਿ ਆਪਾਂ ਕਿਸੇ ਕੰਮਕਾਰ ਦੇ ਉੱਤੇ ਜਾਂ ਨੌਕਰੀ ਦੇ ਵਿੱਚ ਮਹਿਸੂਸ ਤਾਂ ਨਹੀਂ ਕਰਦੇ ਕਿ ਅਸੀਂ ਕਾਮਯਾਬ ਨਹੀਂ ਹੋਏ। ਫਿਰ ਉੱਥੇ ਹੋ ਸਕਦਾ ਤੁਹਾਡੀ ਇਕਾਗਰਤਾ ਦੀ ਕਮੀ ਹੋਵੇ, ਕਮੀ ਹੋਵੇ ਤੁਹਾਡੇ ਧਿਆਨ ਲਾਉਣ ਦੇ ਵਿੱਚ। ਬਹੁਤੀ ਵਾਰੀ ਆਪਾਂ ਵੀ ਸ਼ਾਇਦ ਧਿਆਨ ਨੂੰ ਅਧਿਆਤਮ ਨਾਲ ਜੋੜ ਕੇ ਵੇਖ ਲੈਂਦੇ ਹਾਂ। ਹਰ ਇੱਕ ਚੀਜ਼ ਜਿਹੜੀ ਤੁਸੀਂ ਪਾਉਣੀ ਚਾਹੁੰਦੇ ਹੋ, ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ, ਉੱਥੇ ਤੁਹਾਨੂੰ ਧਿਆਨ ਕੇਂਦਰਿਤ ਕਰਨਾ ਹੀ ਪਵੇਗਾ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਥੋੜਾ ਜਿਹਾ ਔਖਾ ਹੈ ਪਰ ਫਿਰ ਵੀ ਕੋਈ ਨਹੀਂ, ਆਪਾਂ ਕੋਸ਼ਿਸ਼ ਕਰਦੇ ਹਾਂ ਜੀ। ਬਾਂਸਲ ਨੂੰ ਕਹਿ ਕੇ ਤੁਹਾਡਾ ਵੀਜ਼ਾ ਲਵਾ ਦਿੰਦੇ। ਅੱਜ ਸਾਡੇ ਨਾਲ ਵਿਪੁਲ ਗੋਇਲ ਜੀ ਫੋਨ ਲਾਈਨ ਦੇ ਉੱਤੇ ਮੌਜੂਦ ਹੋਣਗੇ ਬਾਂਸਲ ਇਮੀਗ੍ਰੇਸ਼ਨ ਤੋਂ। ਅਤੇ ਤੁਸੀਂ ਜੇਕਰ ਆਪਣੇ ਸਵਾਲਾਂ ਦੇ ਜਵਾਬ ਲੈਣੇ ਨੇ ਤਾਂ 0472-6464 ਦੇ ਉੱਤੇ ਮੈਸੇਜ ਕਰਕੇ ਸਾਡੇ ਤੋਂ ਪੁੱਛ ਲਿਓ, ਜਾਂ ਫਿਰ ਚੱਲਦੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਸਾਨੂੰ ਜਿਹੜਾ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ, facebook.com/ ਹਾਂਜੀ ਸਿਡਨੀ। ਆਓ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਵਿਪੁਲ ਜੀ ਦਾ। ਵਿਪੁਲ ਭਾਈ ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ,
1: ਕੀ ਹਾਲ ਚਾਲ?
0: ਠੀਕ ਠਾਕ ਭਾਜੀ, ਗੁੱਡ ਨਿਊਜ਼ ਦੇ ਨਾਲ ਨਹੀਂ ਅੱਜ ਦਾ ਦਿਨ ਸ਼ੁਰੂ ਹੋਇਆ ਹੈਗਾ ਸਟੂਡੈਂਟ ਵੀਜ਼ਿਆਂ ਦੇ ਲਈ। ਸੋ ਅੱਜ ਦੇ ਦਿਨ ਆਪਾਂ ਉਹੀ ਗੱਲ ਕਰਨੀ ਹੈਗੀ ਹੈ, ਪਰ ਨਾਲ ਨਾਲ ਜੇ ਕੋਈ ਹੋਰ ਅਪਡੇਟਸ ਹੋਈਆਂ ਅਲੱਗ ਅਲੱਗ ਸਟੇਟਸ ਦੀਆਂ ਤਾਂ ਉਹ ਵੀ ਤੁਸੀਂ ਸ਼ੇਅਰ ਕਰ ਦਿਓ, ਅਖੀਰ ਦੇ ਵਿੱਚ ਕੋਈ ਸਵਾਲ ਜਵਾਬ ਹੋਏ ਤਾਂ ਉਹ ਵੀ ਆਪਾਂ ਨਾਲ ਲੈ ਕੇ ਚੱਲਾਂਗੇ। ਪਰ ਭਾਜੀ ਅੱਜ ਦੇ ਦਿਨ ਇੱਕ ਨਿਊਜ਼ ਸਵੇਰ ਵੇਲੇ ਆਉਂਦੀ ਹੈ ਅਤੇ ਮੈਂ ABC 'ਤੇ ਪੜ੍ਹਦਾ ਅਤੇ ਮੈਂ ਤਾਂ ਹਿੱਲ ਜਾਂਦਾ ਅਤੇ TV ਚੈਨਲ ਦੇਖ ਕੇ ਅਤੇ ਉਹ ਨਿਊਜ਼ ਪੜ੍ਹ ਕੇ ਕਿ ਕਹਿੰਦੇ ਜਿਹੜੇ ਗ੍ਰੈਜੂਏਟ ਡਿਪਲੋਮਾ ਵੀਜ਼ਾ ਬ੍ਰੈਕਟ ਦੇ ਵਿੱਚ ਲਰਨਿੰਗ ਲਿਖਿਆ ਹੁੰਦਾ ਸੀਗਾ ਮੈਨੇਜਮੈਂਟ ਲਰਨਿੰਗ, ਉਹ ਬੰਦ ਹੋ ਗਏ ਨੇ। ਸੋ ਹੁਣ ਕੀ ਗ੍ਰੈਜੂਏਟ ਡਿਪਲੋਮਾ ਵੀਜ਼ਾਸ ਕਿੰਨੀ ਤਰ੍ਹਾਂ ਦੇ ਹੁੰਦੇ ਸੀਗੇ, ਕਿਹੜੇ ਕਿਸਮ ਦੇ ਬੰਦ ਹੋਏ ਹੈਗੇ ਨੇ ਤੇ ਕਦੋਂ ਤੋਂ ਬੰਦ ਹੋਏ ਹੈਗੇ ਨੇ, ਜੇ ਤੁਸੀਂ ਥੋੜੀ ਜਿਹੀ ਡਿਟੇਲ 'ਚ ਦੱਸ ਦਿਓ।
1: ਹਾਂਜੀ, ਬੇਸਿਕਲੀ ਹੁੰਦਾ ਕੀ ਸੀਗਾ, ਜਿਹੜਾ ਗ੍ਰੈਜੂਏਟ ਡਿਪਲੋਮਾ ਹੁੰਦਾ ਸੀ ਇੱਕ ਕੋਰਸ ਹੁੰਦਾ ਸੀਗਾ, ਜਿਹੜੇ ਬੱਚੇ ਇੱਥੇ ਆ ਕੇ ਜਿਹੜੇ ਕੋਰਸ ਚੇਂਜ ਕਰਦੇ ਹੁੰਦੇ ਸੀ ਜਾਂ ਫਿਰ ਆਪਣਾ ਸਟੇ ਐਕਸਟੈਂਡ ਕਰਨਾ ਚਾਹੁੰਦੇ ਹੁੰਦੇ ਸੀ ਤਾਂ ਉਹ ਇਸ ਕੋਰਸ ਦੇ ਵਿੱਚ ਐਨਰੋਲ ਕਰਦੇ ਸੀ
0: ਜੀ।
1: ਤਾਂ ਹੁਣ ਜਿਹੜਾ ਨਵਾਂ ਲੋ ਪਾਸ ਹੋਣ ਜਾ ਰਿਹਾ, ਉਸ ਲੋ ਦੇ ਅਕੋਰਡਿੰਗ ਜਿਹੜੇ ਵੀ ਬੱਚੇ ਇਹ ਲੋ ਪਾਸ ਹੋਣ ਤੋਂ ਬਾਅਦ ਅੱਜ ਤੋਂ 30 ਦਿਨਾਂ ਦੇ ਵਿੱਚ ਰਾਈ ਜਦੋਂ ਵੀ ਪਾਸ ਹੋ ਜਾਂਦਾ, ਜਿਹੜੇ ਬੱਚੇ ਐਨਰੋਲ ਹੋਣਗੇ ਇਸ ਕੋਰਸ ਦੇ ਵਿੱਚ ਉਹ ਤਾਂ ਇਹ ਕੋਰਸ ਕੰਟੀਨਿਊ ਇਨ ਫਿਊਚਰ ਦੇ ਵਿੱਚ ਵੀ ਕਰ ਪਾਣਗੇ, ਬਟ ਆਫਟਰ ਦ 30 ਡੇਜ਼ ਇਸ ਕੋਰਸ ਦੇ ਵਿੱਚ ਕੋਈ ਵੀ ਬੱਚਾ ਐਨਰੋਲ ਨਹੀਂ ਕਰ ਪਾਊਗਾ। ਤਾਂ ਇਹਦੇ ਨਾਲ ਜਿਹੜਾ ਜ਼ਿਆਦਾ ਇੰਪੈਕਟ ਪਊਗਾ ਉਹਨਾਂ ਸਟੂਡੈਂਟਸ ਤੇ ਪਊਗਾ ਜਿਹੜੇ ਇੱਥੇ ਬੈਚਲਰ ਕੋਰਸ ਦੇ ਵਿੱਚ ਆ ਕੇ ਕੋਰਸ ਚੇਂਜ ਕਰ ਰਹੇ ਸੀ।
0: ਓਕੇ, ਸੋ ਜਿਹੜੇ ਬੈਚਲਰ ਦੇ ਵਿੱਚ ਆ ਕੇ ਕੋਰਸ ਚੇਂਜ ਕਰ ਰਹੇ ਸੀ, ਔਰ ਕਦੋਂ ਤੋਂ ਇਹ ਜਿਹੜਾ ਨਿਯਮ ਹੈ ਇਹ ਲਾਗੂ ਹੋ ਰਿਹਾ? ਫੋਰ ਐਗਜ਼ਾਮਪਲ ਮੈਂ ਕੇਸ ਸਟੱਡੀਜ਼ ਪੁੱਛ ਲੈਣਾ, ਕੁਛ ਇੱਕ ਸਵਾਲ ਸਾਨੂੰ ਆਏ ਵੀ ਹੋਏ ਸੀਗੇ, ਉਹ ਇਹ ਸੀਗੇ ਕਿ ਜਿਨ੍ਹਾਂ ਨੇ ਆਲਰੇਡੀ ਐਡਮਿਸ਼ਨ ਲਈ ਹੈ ਪਰ ਹਾਲੇ ਗ੍ਰੈਜੂਏਟ ਡਿਪਲੋਮਾ ਸ਼ੁਰੂ ਨਹੀਂ ਕੀਤਾ, ਆਪਣਾ ਟ੍ਰੇਡ ਕੋਰਸ ਚੱਲ ਰਿਹਾ ਹੈਗਾ, ਹੋ ਸਕਦਾ ਉਹਨਾਂ ਦਾ ਅਗਲੇ ਮਹੀਨੇ ਹੋਵੇ, ਹੋ ਸਕਦਾ ਅਕਤੂਬਰ ਤੋਂ ਬਾਅਦ ਸ਼ੁਰੂ ਹੋਵੇ ਜਾਂ ਦਸੰਬਰ ਤੋਂ ਬਾਅਦ ਸ਼ੁਰੂ ਹੋਵੇ, ਸੋ ਕਿਨ੍ਹਾਂ ਦੇ ਉੱਤੇ ਇਹ ਜਿਹੜਾ ਨਵਾਂ ਨਿਯਮ ਇੰਪੈਕਟ ਕਰੇਗਾ? ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਇਹ ਕਹਿ ਦਿੱਤਾ ਜਾਂਦਾ ਕਿ ਜੇ ਆਲਰੇਡੀ ਤੁਸੀਂ ਐਡਮਿਸ਼ਨ ਲੈ ਲਈ ਹੈ ਫਿਰ ਤੁਸੀਂ ਇਸ ਗੋਲੇ ਤੋਂ ਇਸ ਦਾਇਰੇ ਤੋਂ ਬਾਹਰ ਹੈਗੇ ਹੋ।
1: ਹਾਂਜੀ, ਨਹੀਂ ਇਸ ਵਾਰ ਜਿਹੜਾ ਡਿਪਾਰਟਮੈਂਟ ਨੇ ਜਿਹੜੇ ਰੂਲ ਲੈ ਕੇ ਆ ਰਹੇ ਆ ਜੀ, ਇਹ ਹਜੇ ਇਹਨਾਂ ਦੀ ਕੋਈ ਡੇਟ ਨਹੀਂ ਦਿੱਤੀ ਕਿ ਆਹ ਕਦੋਂ ਆਹ ਜਿਹੜਾ ਇੰਸਟਰੂਮੈਂਟ ਹੈ ਆਹ ਅਪਲਾਈ ਕਰ ਦੇਣਗੇ। ਮੋਰ ਲਾਈਕਲੀ ਜੀ ਇਨ ਨੈਕਸਟ 2 or 3 ਡੇਜ਼ ਦੇ ਵਿੱਚ ਇਹ ਅਪਲਾਈ ਹੋ ਜੂਗਾ। ਬਟ ਹੁਣ ਇਸ ਦੇ ਅੰਦਰ ਕੀ ਹੋਊਗਾ ਕਿ ਜਿਹੜੇ ਬੱਚੇ ਸਪੋਜ਼ ਕਰੋ ਜੀ ਕੋਈ ਇੱਥੇ ਬੈਚਲਰ ਕੋਰਸ ਦੇ ਵਿੱਚ ਆਇਆ ਤੇ ਉਹਨੇ ਟ੍ਰੇਡ ਦੇ ਵਿੱਚ ਐਡਮਿਸ਼ਨ ਲੈ ਕੇ ਫਿਊਚਰ COE ਲੈ ਲਈ ਸੀ ਜੀ ਗ੍ਰੈਜੂਏਟ ਡਿਪਲੋਮਾ ਦੀ, ਤੇ ਉਹਦਾ ਗ੍ਰੈਜੂਏਟ ਡਿਪਲੋਮਾ ਹੁਣ ਸਪੋਜ਼ ਕਰੋ ਟ੍ਰੇਡ ਕੋਰਸ ਖਤਮ ਹੋ ਰਿਹਾ ਤੇ ਗ੍ਰੈਜੂਏਟ ਡਿਪਲੋਮੇ ਦਾ ਜਿਹੜਾ ਕੋਰਸ ਹੈ ਉਹ ਸਟਾਰਟ ਹੋ ਰਿਹਾ ਐਂਡ ਆਫ ਦਿਸ ਸਪਟੰਬਰ ਜੀ।
0: ਅੱਛਾ,
1: ਤਾਂ ਉਹ ਬੱਚਾ ਇੰਪੈਕਟ ਨਹੀਂ ਹੋਊਗਾ। ਉਹਦਾ ਰੀਜ਼ਨ ਕੀ ਹੈ ਕਿ ਜਿਹੜੇ ਕੋਰਸ ਦੇ ਵਿੱਚ ਉਹ ਐਨਰੋਲ ਹੈ ਉਹ ਇਨ ਨੈਕਸਟ 30 ਡੇਜ਼ ਜਿਹੜਾ ਬੇਸਿਕਲੀ ਗ੍ਰੈਜੂਏਟ ਡਿਪਲੋਮੇ ਅਗਲੇ 30 ਦਿਨਾਂ ਦੇ ਵਿੱਚ ਸਟਾਰਟ ਹੋਣ ਜਾ ਰਿਹਾ ਤਾਂ ਉਹ ਬੱਚਾ ਇੰਪੈਕਟ ਨਹੀਂ ਹੋਊਗਾ। ਬਟ ਜਿਹੜੇ ਬੱਚੇ ਕੋਲ ਜਿਹੜੀ ਆ COE ਹੋਊਗੀ 30 ਦਿਨਾਂ ਤੋਂ ਦੂਰ ਦੀ ਹੋਊਗੀ, ਸਪੋਜ਼ ਕਰੋ ਜਨਵਰੀ 2027 ਦੀ ਹੈ, ਤਾਂ ਹੁਣ ਉਹ ਬੱਚਾ ਇਸ ਕੋਰਸ ਦੇ ਵਿੱਚ ਇਨਰੋਲ ਨਹੀਂ ਕਰ ਪਾਊਗਾ। ਇਹ COE ਆਟੋਮੈਟਿਕਲੀ ਪ੍ਰਿਜ਼ਮ ਦੇ ਵਿੱਚ ਡਿਪਾਰਟਮੈਂਟ ਨੇ ਕੈਂਸਲ ਕਰ ਦੇਣੀ, ਉਹਦੀ ਰਜਿਸਟ੍ਰੇਸ਼ਨ ਨੂੰ COE ਕੈਂਸਲ ਹੋ ਜਾਂਦੀ ਤੇ ਬੱਚੇ ਦੀ ਵੀਜ਼ਾ ਕੰਡੀਸ਼ਨ ਬ੍ਰੀਚ ਹੋ ਜਾਣਗੀਆਂ।
0: ਓ ਓਕੇ, ਸੋ ਹੁਣ ਜਿਹੜੇ ਬੱਚੇ ਆਲਰੇਡੀ ਲਈ ਬੈਠੇ ਹੈਗੇ ਨੇ ਉਹ ਫਿਰ ਕਿਵੇਂ ਆਪਣਾ ਫੀਸਾਂ ਵਾਪਸ ਕਰਾਉਣ? ਪਹਿਲੀ ਗੱਲ ਤਾਂ ਇਹ ਕਾਲਜਾਂ ਕੁਲਜਾਂ ਤੋਂ ਤੇ ਕੀ ਕਰਨ?
1: ਹਾਂਜੀ, ਜਿਹੜੇ ਵੀ ਬੱਚੇ ਇਸ ਕੋਰਸ ਦੇ ਵਿੱਚ ਐਨਰੋਲ ਨੇ ਜਿਨ੍ਹਾਂ 30 ਦਿਨਾਂ ਤੋਂ ਬਾਅਦ ਇਹ ਕੋਰਸ ਸਟਾਰਟ ਹੋ ਰਿਹਾ, ਦੇ ਹੈਵ ਟੂ ਕੰਸਲਟ ਵਿਦ ਦੇਅਰ ਏਜੰਟ ਔਰ ਕਾਲਜ ਕਿ ਅਸੀਂ ਆਪਣੀ ਜਿਹੜੀ ਕੋਰਸ ਹੈ ਉਹ ਵਿਦਡਰੋ ਕਰਨਾ ਚਾਹੁੰਦੇ ਹਾਂ, ਜਿਹੜੀ ਵੀ ਉਹਨਾਂ ਨੇ ਉਸ ਕੋਰਸ ਦੇ ਵਾਸਤੇ ਫੀਸ ਪੇ ਕੀਤੀ ਹੋਈ ਹੈ ਉਹ ਫੀਸ ਉਹਨਾਂ ਨੂੰ ਲਾਈਕ ਦੇ ਕੈਨ ਆਸਕ ਫੋਰ ਦਾ ਰਿਫੰਡ ਆਫ ਦੈਟ ਫੀਸ। ਤਾਂ ਹੁਣ ਜਦੋਂ ਉਹ COE ਕੈਂਸਲ ਹੋ ਜੂਗੀ ਜੀ ਕਿਉਂਕਿ ਉਹਨਾਂ ਦੀ ਵੀਜ਼ਾ ਕੰਡੀਸ਼ਨ ਮੇਨਟੇਨ ਨਹੀਂ ਹੋਣਗੀਆਂ ਜੇਕਰ ਉਹ ਹਾਇਰ ਸੈਕਟਰ ਦੇ ਵਿੱਚ ਆਏ ਸੀ, ਤਾਂ ਉਹਨਾਂ ਨੂੰ AQF ਲੈਵਲ 8 ਦੇ ਇਕੁਇਵਲੈਂਟ COE ਲੈਣੀ ਪਊਗੀ ਜੀ, 7 ਦੇ ਇਕੁਇਵਲੈਂਟ ਸੋਰੀ।
0: ਓਕੇ, ਸੋ ਹੁਣ ਫਰਜ਼ ਕਰਦੇ ਹਾਂ ਕਿ ਕੇਸ ਸਟੱਡੀ ਕੋ ਹੋਲ ਲੈ ਕੇ ਚੱਲਦੇ ਹਾਂ, ਫਰਜ਼ ਕਰਦੇ ਹਾਂ ਕਿ ਇੱਕ ਬੱਚਾ ਬੈਚਲਰ ਆਫ IT 'ਚ ਆਇਆ ਸੀ, ਉਹਨੇ ਆ ਕੇ ਦੇਖਿਆ ਕਿ ਪੜ੍ਹਾਈ ਔਖੀ ਹੈ ਤੇ ਉਹਦੇ ਟਾਈਪ ਦਾ ਇਹ ਕੰਮ ਹੈ ਨਹੀਂ ਕਿਉਂਕਿ ਗ੍ਰੈਜੂਏਸ਼ਨ ਹੈ, ਪਿੱਛੋਂ ਵੀ ਉਹਦੀ IT ਦੀ ਕੋਈ ਪੜ੍ਹਾਈ ਨਹੀਂ ਸੀ, ਉਹ ਕਿਸੇ ਟ੍ਰੇਡ ਕੋਰਸ 'ਚ ਚਲਾ ਜਾਂਦਾ ਹੈ, ਕਿਸੇ ਸੋਸ਼ਲ ਵਰਕ 'ਚ ਜਾਂ ਕਿਸੇ ਕੁੱਕਰੀ 'ਚ ਜਾਂ ਕਿਸੇ ਵੀ ਹੋਰ ABCD ਤੇ ਉਹਦੇ 'ਚ, ਤੇ ਨਾਲੇ ਉਹਨੇ ਗ੍ਰੈਜੂਏਟ ਡਿਪਲੋਮਾ ਲੈ ਰੱਖਿਆ ਹੈਗਾ ਇਸ ਕਿਸਮ ਦਾ। ਹੁਣ ਉਹ ਇਸ ਲੈਵਲ ਨੂੰ ਮੇਨਟੇਨ ਕਰਨ ਦੇ ਲਈ ਜਿਵੇਂ ਤੁਸੀਂ ਕਹਿ ਰਹੇ ਹੋ ਤੇ ਪਲਾਨ ਬੀ ਕੀ ਕਰੇ ਫਿਰ?
1: ਇਸ ਲੈਵਲ ਨੂੰ ਮੇਨਟੇਨ ਕਰਨ ਵਾਸਤੇ ਉਹਨਾਂ ਨੂੰ ਕਰਨਾ ਕੀ ਪੈਣਾ ਜੀ, ਜਿੱਦਾਂ ਕਿ ਪਹਿਲਾਂ ਹੁੰਦਾ ਸੀ ਫਿਊਚਰ ਸੀ ਗ੍ਰੈਜੂਏਟ ਡਿਪਲੋਮਾ ਦੀ ਲਿੱਤੀ ਹੈ ਤਾਂ ਉਹਨਾਂ ਨੂੰ ਫਿਊਚਰ ਕੋਰਸ ਜਿਹੜਾ ਲੈਣਾ ਪਊਗਾ ਉਹ ਬੈਚਲਰ ਲੈਵਲ ਦਾ ਲੈਣਾ ਪਊਗਾ, ਤਾਂ ਉਹਨਾਂ ਨੂੰ ਕਿਸੇ ਵੀ ਬੈਚਲਰ ਦੇ ਵਿੱਚ ਇਨਰੋਲ ਕਰਨਾ ਪੈਣਾ, ਜਿਵੇਂ ਸਪੋਜ਼ ਕਰੋ ਉਹਦਾ ਕੋਰਸ ਫਿਨਿਸ਼ ਹੋ ਰਿਹਾ ਜੀ ਜੁਲਾਈ 2027 ਦੇ ਵਿੱਚ, ਤਾਂ ਉਹਨਾਂ ਨੂੰ ਅਗਸਤ ਸਪਟੰਬਰ ਮੰਥ ਦੀ 2027 ਦੀ ਕਿਸੇ ਨਾ ਕਿਸੇ ਬੈਚਲਰ ਕੋਰਸ ਦੀ ਸੀਈ ਹੋਲਡ ਕਰਨੀ ਪੈਣੀ ਹੈ, ਜੇਕਰ ਉਹਨਾਂ ਨੇ ਇਹ ਨਾ ਕੀਤਾ ਤਾਂ ਉਹਨਾਂ ਦੀ ਜਿਹੜੀ ਵੀਜ਼ਾ ਕੰਡੀਸ਼ਨ ਬ੍ਰੀਚ ਹੋ ਜਾਣਗੀਆਂ ਐਂਡ ਉਹ ਕੈਂਸਲੇਸ਼ਨ ਦਾ ਸ਼ਿਕਾਰ ਹੋ ਸਕਦੇ ਆ ਜੀ।
0: ਰਾਈਟ, ਇਹ ਜਿਹੜੀਆਂ ਕਾਰਵਾਈਆਂ ਕਰਨੀਆਂ ਪੈਣਗੀਆਂ ਸਟੂਡੈਂਟਸ ਨੂੰ, ਇਹਦੀ ਕੋਈ ਡੈਡਲਾਈਨ ਦਿੱਤੀ ਹੈ ਡਿਪਾਰਟਮੈਂਟ ਨੇ ਜਾਂ
1: ਇਹਦੀ ਕੋਈ ਡੈਡਲਾਈਨ ਨਹੀਂ ਦਿੱਤੀ ਜੀ, ਬੇਸਿਕਲੀ 30 ਡੇਜ਼ ਹੀ ਲਗਾ ਕੇ ਚੱਲੋ, ਕਿਉਂਕਿ 30 ਦਿਨਾਂ ਤੋਂ ਬਾਅਦ ਸੀਓਈ ਜਦੋਂ ਰੂਲ ਪਾਸ ਹੋ ਗਿਆ, ਪਾਸ ਹੋਣ ਤੋਂ ਬਾਅਦ 30 ਡੇਜ਼ ਤੋਂ ਬਾਅਦ ਸੀਓਈਜ਼ ਕੈਂਸਲ ਹੋ ਜਾਣਗੀਆਂ। ਇਟ ਮੀਨਸ ਵਿਦ ਇਨ ਦੋਜ਼ 30 ਡੇਜ਼ ਈਚ ਐਂਡ ਐਵਰੀ ਸਟੂਡੈਂਟ ਹੈਜ਼ ਟੂ ਟੇਕ ਦ ਅਨਦਰ ਸੀਓਈ ਸੋ ਦੈਟ ਦੇ ਕੈਨ ਮੇਨਟੇਨ ਦੇਅਰ ਵੀਜ਼ਾ ਕੰਡੀਸ਼ਨਸ।
0: ਇਹਨੂੰ ਅੰਗਰੇਜ਼ੀ ਚ ਕਹਿ ਲਿਆ ਜਾਂਦਾ ਵਿਦ ਇਫੈਕਟਸ ਫਰੋਮ, ਯਾਨੀ ਕਿ ਉਸੇ ਡੇਟ ਤੋਂ ਇਹ ਸ਼ੁਰੂ ਹੋ ਜਾਂਦੇ ਨੇ, ਸੋ ਇਹਦੇ ਇਫੈਕਟਸ ਤੇ ਆਫਟਰ ਇਫੈਕਟਸ ਆਉਣ ਵਾਲੇ ਟਾਈਮ ਦੇ ਵਿੱਚ ਦਿਖਣਗੇ।
1: ਹਾਂਜੀ, ਕਿਉਂਕਿ ਪਹਿਲਾਂ ਜਿਹੜੀ ਆ ਸੀਓਈ ਸੀ ਬਹੁਤ ਸਸਤੀ ਮਿਲ ਰਹੀ ਸੀ ਜੀ, ਕਿਉਂਕਿ ਗ੍ਰੈਜੂਏਟ ਡਿਪਲੋਮਾ ਦੀ ਸੀਓਈ ਬੱਚੇ ਨੂੰ ਫ੍ਰੀ ਆਫ ਕੋਸਟ ਜਾਂ $1,000 ਦੇ ਵਿੱਚ ਮਿਲ ਜਾਂਦੀ ਸੀ ਮੈਜੋਰਟੀ ਆਫ ਦਾ ਟਾਈਮ, ਬਟ ਹੁਣ ਇਨ ਫਿਊਚਰ ਦੇ ਵਿੱਚ ਇਹਦਾ ਭਾਰ ਆ ਜਿਹੜਾ ਸਟੂਡੈਂਟਸ ਦੇ ਉੱਪਰ ਪਊਗਾ, ਕਿਉਂਕਿ ਬੈਚਲਰ ਦੀ ਸੀਓਈ ਬਹੁਤ ਐਕਸਪੈਂਸਿਵ ਮਿਲਣੀ ਹੈ $3,345 ਤੱਕ ਜਾ ਕੇ ਜੀ।
0: ਹੁਣ ਜਿਸ ਕਿਸਮ ਦੇ ਨਾਲ ਇਹ ਸਰਕਾਰ ਨੇ ਦੇਖਿਆ ਹੈਗਾ ਕਿ ਗ੍ਰੈਜੂਏਟ ਡਿਪਲੋਮਾਸ ਦੇ ਨਾਲ ਇੱਕ ਕਿਸਮ ਦੀ ਰਿਪ ਆਫ ਹੋ ਰਿਹਾ ਸੀਗਾ, ਕੀ ਰਿਪੋਰਟ ਕੀ ਕਹਿੰਦੀ ਹੈਗੀ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਕਿ ਸਰਕਾਰ ਦੇ ਕੀ ਅੰਦਾਜ਼ੇ ਸੀਗੇ ਤੇ ਕਿਸ ਤਰੀਕੇ ਦੇ ਨਾਲ ਸਿਸਟਮ ਨੂੰ ਖੋਰਾ ਲੱਗਣ ਤੋਂ ਬਚਾ ਰਹੇ ਨੇ, ਔਰ ਇਹਦੇ 'ਚ ਜਿਵੇਂ ਉਹ ਵਿਨਰਸ ਤੇ ਲੂਜ਼ਰਸ ਕਹਿ ਲੈਂਦੇ ਹੁੰਦੇ ਕਿ ਇਹਦੇ 'ਚ ਕੌਣ ਖੱਟੂਗਾ ਤੇ ਕੌਣ ਨੁਕਸਾਨ ਝੱਲੂਗਾ।
1: ਦੇਖੋ ਜੀ, ਫਰੋਮ ਦਾ ਬਿਗਨਿੰਗ ਜਦੋਂ ਤੋਂ ਇਹ ਮਾਈਗ੍ਰੇਸ਼ਨ ਦੇ ਪਿੱਛੇ ਪਏ ਨੇ, ਇਹਨਾਂ ਦਾ ਇੱਕ ਹੀ ਏਜੰਡਾ ਚੱਲ ਰਿਹਾ ਕਿ ਇਹ ਆਸਟ੍ਰੇਲੀਆ ਦੇ ਵਿੱਚ ਉਹਨਾਂ ਸਟੂਡੈਂਟਸ ਨੂੰ ਲੈ ਕੇ ਆਉਣ ਜਿਹੜੇ ਜੈਨੂਅਲੀ ਇੱਥੇ ਪੜ੍ਹਨਾ ਚਾਹੁੰਦੇ ਆ ਤੇ ਪੜ੍ਹ ਕੇ ਵਾਪਿਸ ਜਾਣ, ਜਾਂ ਫਿਰ ਕੋਈ ਇੱਕ ਸਕਿੱਲ ਲੈ ਕੇ ਆਉਣ, ਸਕਿੱਲ ਸਟੂਡੈਂਟਸ ਨੂੰ ਲੈ ਕੇ ਆਉਣਾ ਚਾਹੁੰਦੇ ਨੇ। ਇਹਦੇ ਨਾਲ ਹੋਊਗਾ ਕਿ ਜੀ ਦੇ ਵਿਲ ਬੀ ਸਪੋਰਟਿੰਗ ਦਾ ਹਾਇਰ ਸੈਕਟਰ, ਕਿਉਂਕਿ ਜਿਹੜਾ ਆਹ ਬਦਲਾਅ ਹੈ ਹਾਇਰ ਸੈਕਟਰ ਦੇ ਵਿੱਚ ਨਹੀਂ ਆ ਰਿਹਾ। ਜਿਹੜਾ ਇਹ ਕੋਰਸ ਕਿਸੇ ਵੀ ਯੂਨੀਵਰਸਿਟੀ ਲੈਵਲ ਸਪੋਜ਼ ਕਰੋ ਗ੍ਰੈਜੂਏਟ ਡਿਪਲੋਮਾ ਜੀ, ਉਹ ਦੇ ਆਰ ਨੋਟ ਇੰਪੈਕਟਡ ਵਿਦ ਦੈਟ, ਸਿਰਫ ਵੋਕੇਸ਼ਨਲ ਸੈਕਟਰ ਇੰਪੈਕਟ ਹੋ ਰਿਹਾ ਇਸ ਚੀਜ਼ ਦੇ ਨਾਲ, ਤਾਂ ਇਟ ਮੀਨਸ ਦੇ ਵਾਂਟ ਟੂ ਸਪੋਰਟ ਦਾ ਹਾਇਰ ਸੈਕਟਰ ਯੂਨੀਵਰਸਿਟੀਜ਼ ਵਗੈਰਾ ਨੂੰ, ਸੋ ਦੈਟ ਕਿ ਮੈਜੋਰਟੀ ਆਫ ਦਾ ਬੱਚਾ ਟ੍ਰੇਡ ਦੀ ਜਗ੍ਹਾ ਕੰਸਟਰਕਸ਼ਨ ਲਾਈਕ ਇੱਥੇ ਆ ਕੇ ਹਾਇਰ ਸੈਕਟਰ ਦੇ ਵਿੱਚ ਆ ਕੇ ਵੋਕੇਸ਼ਨਲ ਚ ਨਾ ਜਾਵੇ, ਤਾਂ ਉਹ ਵੋਕੇਸ਼ਨ ਹਾਇਰ ਸੈਕਟਰ ਦੇ ਵਿੱਚ ਹੀ ਪੜ੍ਹੇ।
0: ਓਕੇ, ਹੁਣ ਜ਼ਾਹਿਰ ਜੀ ਗੱਲ ਹੈ ਕਿ ਸਰਕਾਰ ਉਹਨਾਂ ਨੂੰ ਹਾਇਰ ਸੈਕਟਰ 'ਚ ਭੇਜਣਾ ਚਾਹੁੰਦੀ ਹੈਗੀ ਹੈ ਤੇ ਉਹਦੇ 'ਚ ਆਫਕੋਰਸ ਫੀਸਿਸ ਵੀ ਜ਼ਿਆਦਾ ਹੈਗੀਆਂ ਨੇ। ਕੀ ਇੱਕ ਬਹੁਤ ਹਾਈਪੋਥੈਟੀਕਲ ਕੁਐਸਚਨ ਹੈ ਵੈਸੇ, ਤੁਸੀਂ ਮਤਲਬ ਇੰਨਾ ਸਾਲਾਂ ਦਾ ਤਜਰਬਾ ਹੈਗਾ ਵਿਪੁਲ ਜੀ, ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਜਦੋਂ ਬੱਚੇ ਟ੍ਰੇਡ ਕੋਰਸ ਕਰ ਲੈਂਦੇ ਨੇ ਉਹ ਤੋਂ ਬਾਅਦ ਕੁਝ ਕੋਰਸਿਸ ਐਸੇ ਹੈਗੇ ਨੇ ਕਿ ਉਹਨਾਂ ਦੇ ਬੈਚਲਰ ਕੋਰਸਿਸ ਬੜੇ ਮਹਿੰਗੇ ਨੇ, ਉਹਨਾਂ ਦੇ ਨਾਲ ਰੈਲੇਵੈਂਟ ਮਿਲਦੇ ਜੁਲਦੇ, ਤੇ ਕੁਝ ਕੋਰਸਿਸ ਹੈਗੇ ਨੇ ਉਹਨਾਂ ਦੇ ਉਹਨਾਂ ਨੂੰ ਫਿਰ ਜਿਸ ਤਰੀਕੇ ਦੇ ਜਿਵੇਂ BBA ਵਗੈਰਾ ਇਸ ਕਿਸਮ ਦੇ ਮੈਨੇਜਮੈਂਟ ਕੋਰਸਿਸ ਉਹ ਲੈਣਗੇ। ਕੀ ਇਹਦੇ ਤੋਂ ਬਾਅਦ ਉਹਨਾਂ ਦੇ ਜ਼ਿਆਦਾਤਰ ਸਟੂਡੈਂਟ, ਲੈਟਸ ਬੀ ਫੇਅਰ, ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਹ ਪਰਮਾਨੈਂਟ ਰੈਜ਼ੀਡੈਂਸੀ ਦਾ ਪਾਥਵੇ ਭਾਲਦੇ ਨੇ, ਕੀ ਉਹ ਇਸ ਤਰੀਕੇ ਦੇ ਨਾਲ ਐਲੀਜੀਬਲ ਹੋ ਸਕਣਗੇ ਜਾਂ ਇਹ ਉਹਨਾਂ ਦੇ ਪਾਥਵੇ ਨੂੰ ਹੋਰ ਕੰਪਲੀਕੇਟ ਕਰ ਦੇਗਾ?
1: ਹੋਰ ਕੰਪਲੀਕੇਟ ਹੋ ਜੂਗਾ ਜੀ। ਦੇਖੋ ਹੁਣ ਸਪੋਜ਼ ਕਰੋ ਕੋਈ ਸਟੂਡੈਂਟ ਹੁਣ ਨਿਊ ਆ ਰਿਹਾ ਆਸਟ੍ਰੇਲੀਆ ਦੇ ਵਿੱਚ, ਉਹ ਇੱਥੇ ਬੈਚਲਰ ਕੋਰਸ ਦੇ ਵਿੱਚ ਆ ਰਿਹਾ। ਪਹਿਲਾਂ ਕੀ ਹੁੰਦਾ ਸੀਗਾ ਕਿ ਬੈਚਲਰ ਕੋਰਸ ਦੇ ਵਿੱਚ ਆ ਕੇ ਜਦੋਂ ਬੱਚੇ ਨੂੰ ਉਹ ਕੋਰਸ ਟਫ ਲੱਗਦਾ ਸੀ, ਉਹ ਹਮੇਸ਼ਾ ਭੱਜਦਾ ਸੀ ਕਿ ਮੈਂ ਇਹੋ ਜਿਹਾ ਕੋਈ ਕੋਰਸ ਲੈ ਲਾਂ ਜਿਹਦੇ ਵਿੱਚ PR ਆਸਾਨ ਹੋਵੇ ਤੇ PR ਅਚੀਵ ਕਰ ਸਕੇ ਉਹ। ਹੁਣ ਕੀ ਹੋਊਗਾ ਜੀ, ਉਹ ਟ੍ਰੇਡ ਦੇ ਵਿੱਚ ਜਾ ਨਹੀਂ ਸਕੂਗਾ, ਹੀ ਹੈਜ਼ ਟੂ ਇਨਰੋਲ ਇਨ ਦਾ ਬੈਚਲਰ ਕੋਰਸ। ਤੇ ਬੈਚਲਰ ਲਾਈਕ ਆਹ ਕੌੜਾ ਸੱਚ ਹੈ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਲਿਮਿਟਡ ਕੋਰਸ ਨੇ ਜਦੋਂ ਆਪਾਂ ਹਾਇਰ ਸੈਕਟਰ ਦੀ ਗੱਲ ਆ ਜਿਹਦੇ ਵਿੱਚ PR ਹੈ, ਜਿਵੇਂ ਬੈਚਲਰ ਆਫ ਬਿਜ਼ਨਸ ਹੋ ਗਿਆ ਜੀ, ਬੈਚਲਰ ਆਫ ਹੈਲਥ ਸਰਵਿਸ ਹੋ ਗਿਆ, ਇਹਦੇ ਵਿੱਚ PR ਨਹੀਂ ਮਿਲਦੀ ਬੱਚੇ ਨੂੰ। ਤਾਂ ਆਟੋਮੈਟਿਕਲੀ ਪਹਿਲਾਂ ਬੱਚੇ ਨੂੰ ਇਹੋ ਜਿਹੇ ਕੋਰਸ ਕਰਨੇ ਪੈਣਗੇ ਜਿਨ੍ਹਾਂ ਦੇ ਵਿੱਚ PR ਦੇ ਪ੍ਰੋਸਪੈਕਟ ਬਹੁਤ ਲੋਅ ਹੋਣਗੇ। ਪਹਿਲਾਂ ਬੱਚਾ ਉਹ ਕੋਰਸ ਕਰੂਗਾ, ਫਿਰ 4-5 ਵੀਜ਼ਾ ਤੇ ਜਾਊਗਾ, ਐਂਡ ਲੇਟਰ ਔਨ ਅਗੇਨ ਦੇ ਵਿਲ ਡੂ ਸਮ ਸੋਰਟ ਆਫ ਦਾ ਟ੍ਰੇਡ ਕੋਰਸ। ਤਾਂ ਬੱਚੇ ਦਾ ਜਿਹੜਾ PR ਦਾ ਪਾਥਵੇ ਹੈ ਹੋਰ ਲੰਬਾ ਤੇ ਐਕਸਪੈਂਸਿਵ ਹੋ ਜਾਊਗਾ ਜੀ।
0: ਰਾਈਟ, ਠੀਕ ਹੈ। ਕੋਈ ਸਟੇਟਸ ਅਪਡੇਟਸ ਆਈਆਂ ਹੈਗੀਆਂ ਨੇ ਜਾਂ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਲੱਗ ਰਿਹਾ, ਕਿਉਂਕਿ ਕੁਛ NSW ਦੀ ਇੱਕ ਤਾਂ ਵੇਟ ਕੀਤੀ ਜਾ ਰਹੀ ਸੀ 491 ਹਾਲੇ ਤੱਕ ਨਹੀਂ ਖੁੱਲਿਆ, ਬਾਕੀ ਸਟੇਟਾਂ ਦਾ ਕੁਛ ਜੇ ਕਿਤੇ?
1: ਹਾਂਜੀ, ਹਜੇ ਦੇਖੋ ਸਿਰਫ ਨਾਰਦਰਨ ਟੈਰੀਟਰੀ ਐਂਡ ਤਸਮਾਨੀਆ ਇਹ ਜੀ ਸਟੇਟ ਹੈ ਜਿਨ੍ਹਾਂ ਨੇ ਆਪਣੀਆਂ ਸੀਟਸ ਐਲੋਕੇਸ਼ਨ ਅਨਾਊਂਸ ਕਰਕੇ ਉਹਦੇ ਬਾਅਦ ਸਟੇਟਸ ਓਪਨ ਹੋ ਚੁੱਕੀਆਂ ਨੇ ਐਂਡ ਦੇ ਆਰ ਅਸੈਪਟਿੰਗ ਦਾ ਆਰਓਇਜ਼, ਰੈਸਟ ਆਫ ਦੀਆਂ ਸਟੇਟਸ ਹਜੇ ਕਲੋਜ਼ ਨੇ। ਇਹ ਆਈ ਬਿਲੀਵ ਕਿ ਇਹ ਸਾਰੀ ਸਟੇਟਸ ਨੂੰ ਦੇਖੋ ਕੋਟਾ ਆ ਚੁੱਕਿਆ, ਦੇ ਆਰ ਜਸਟ ਵੇਟਿੰਗ ਕਿ 189 ਦਾ ਇਨਵੀਟੇਸ਼ਨ ਆਉਣ ਜਦੋਂ ਹੁੰਦਾ ਕਿ ਉਸ ਤੋਂ ਬਾਅਦ ਓਪਨ ਹੋਈਏ, ਕਿਉਂਕਿ ਵੀ ਆਰ ਐਕਸਪੈਕਟਿੰਗ ਕਿ ਜਿਹੜਾ 189 ਦਾ ਇਨਵੀਟੇਸ਼ਨ ਰਾਊਂਡ ਹੈ ਜੀ ਲਾਸਟ ਵੀਕ ਆਫ ਸਪਟੰਬਰ ਹੋ ਜੂਗਾ ਐਂਡ ਉਸ ਤੋਂ ਬਾਅਦ ਸਾਰੀਆਂ ਸਟੇਟਸ ਵੀ ਓਪਨ ਹੋ ਜਾਣਗੀਆਂ ਜੀ।
0: ਰਾਈਟ, ਠੀਕ ਹੋ ਗਿਆ। ਕੁਛ ਹੋਰ ਵੀਜ਼ਾ ਕੈਟਾਗਰੀਜ਼ ਦੇ ਬਾਰੇ ਵੀ ਗੱਲ ਕਰਦੇ ਚੱਲਦੇ ਹੈਗੇ ਆ ਇਸ ਵਕਤ ਜਿਹੜੀ ਇੱਕ ਬਹੁਤ ਜ਼ਿਆਦਾ 705 ਬਣੀ ਹੋਈ ਹੈ ਕਿ ਪਾਰਟਨਰ ਵੀਜ਼ਾਸ ਨੂੰ ਲੈ ਕੇ ਇੱਕ ਬਹੁਤ ਵੱਡਾ ਡਿਲੇ ਚੱਲ ਰਿਹਾ ਹੈਗਾ ਉਹਦਾ ਕੀ ਹੱਲ ਨਿਕਲਦਾ ਨਜ਼ਰ ਆ ਰਿਹਾ ਹੈਗਾ ਕਿਉਂਕਿ ਹੁਣ ਤਾਂ ਮੇਨ ਸਟ੍ਰੀਮ ਮੀਡੀਆ ਵੀ ਉਹਨੂੰ ਬਹੁਤ ਜ਼ਿਆਦਾ ਚੱਕ ਰਿਹਾ ਹੈਗਾ ਅਤੇ ਪਾਰਟਨਰ ਵੀਜ਼ਾ ਦੇ ਉੱਤੇ ਜਿਹੜੀ ਇੱਕ ਲੌਂਗ ਟਰਮ ਦੀ ਵੇਟ ਹੈ ਉਹਦਾ ਕੋਈ ਸੋਲਿਊਸ਼ਨ ਨਿਕਲਦਾ
1: ਹਜੇ ਤੱਕ ਜੇ ਦੇਖੋ ਇਹਦੇ ਵਿੱਚ ਕੋਈ ਜ਼ਿਆਦਾ ਦੇਖਣ ਨੂੰ ਮਿਲਿਆ ਨੇ ਕੀ ਕਹਿੰਦੇ ਨੇ ਵੀ ਜਿਹੜੀ ਪ੍ਰੋਸੈਸਿੰਗ ਆ ਬਹੁਤ ਫਾਸਟ ਕੀਤੀ ਹੋਵੇ ਹਜੇ ਵੀ ਜਿਹੜੀ ਐਪਲੀਕੇਸ਼ਨ 309 ਦੀ ਆਪਾਂ ਜੇ ਗੱਲ ਕਰੀਏ ਜਿਹੜੇ ਜਿਹਨਾਂ ਨੇ ਓਵਰਸੀਜ਼ ਤੋਂ ਅਪਲਾਈ ਕੀਤੇ ਹੋਏ ਆ ਸਟਿਲ ਉਹਨਾਂ ਐਪਲੀਕੇਸ਼ਨ ਨੂੰ ਮੋਰ ਦੈਨ 2 ਈਅਰਸ ਦਾ ਟਾਈਮ ਲੱਗ ਰਿਹਾ ਕਿ ਡਿਪਾਰਟਮੈਂਟ ਪ੍ਰੋਸੈਸ ਕਰਨ ਦੇ ਵਿੱਚ ਜਿਹਦੇ ਕਰਕੇ ਪਾਰਟਨਰ ਇੱਕ ਦੂਜੇ ਨੂੰ ਮਿਲ ਨਹੀਂ ਪਾ ਰਹੇ ਪਰ ਨਾਲ ਨਾਲ ਇਹ ਨਿਊਜ਼ ਵੀ ਆ ਰਹੀ ਹੈ ਕਿ ਜੋ ਲਾਈਕ ਇਸ ਟਾਈਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਸ਼ਾਇਦ ਪਾਰਟਨਰ ਵੀਜ਼ਾ ਆਨਸ਼ੋਰ ਪੈਣਾ ਬੰਦ ਹੋ ਜੇ ਹਰੇਕ ਐਪਲੀਕੈਂਟ ਲਈ ਨਹੀਂ ਬੰਦ ਹੋਊਗਾ ਸ਼ਾਇਦ ਕੁਛ ਵੀਜ਼ਿਆਂ ਦੇ ਉੱਪਰ ਪਾਰਟਨਰ ਵੀਜ਼ਾ ਨਾ ਪਵੇ ਜਿੱਦਾਂ ਕਿ ਕਈ ਵਾਰ ਐਪਲੀਕੈਂਟ ਜੇ ਮੈਰਿਜ ਤੋਂ ਬਾਅਦ ਆਪਣੇ ਪਾਰਟਨਰ ਦਾ ਟੂਰਿਸਟ ਵੀਜ਼ਾ ਲਵਾ ਲੈਂਦਾ ਸੀ ਤੇ ਟੂਰਿਸਟ ਤੇ ਆ ਕੇ ਪਾਰਟਨਰ ਵੀਜ਼ਾ ਬਾਅਦ ਚ ਅਪਲਾਈ ਹੋ ਜਾਂਦਾ ਸੀ ਸ਼ਾਇਦ ਤਾਂ ਇਹ ਜੇ ਵੀ ਜਿਹੜੇ ਆਪਸ਼ਨ ਸੀਗੇ ਜੀ ਇਨ ਫਿਊਚਰ ਦੇ ਵਿੱਚ ਕਲੋਜ਼ ਹੋ ਸਕਦੇ ਆ
0: ਰਾਈਟ ਪਾਰਟਨਰ ਦੇ ਨਾਲ ਨਾਲ ਪੇਰੈਂਟਸ ਵੀਜ਼ਾ ਨੂੰ ਲੈ ਕੇ ਵੀ ਪਿਛਲੇ ਦਿਨਾਂ ਦੇ ਵਿੱਚ ਹੁਣ ਤਾਂ ਬੈਕਲੈਸ਼ ਵੀ ਜਿਹੜਾ ਕਮਿਊਨਿਟੀ ਦਾ ਬਹੁਤ ਸਹਿਣਾ ਪੈ ਰਿਹਾ ਹੈਗਾ ਸਰਕਾਰ ਨੂੰ ਪਰ ਪੇਰੈਂਟ ਵੀਜ਼ਾ ਆਰ ਗੈਟਿੰਗ ਟਫਰ ਐਂਡ ਟਫਰ ਵਿਪੁਲ ਭਾਅ ਜੀ ਕੀ ਹੁਣ ਸੁਜੈਸਟ ਕਰਦੇ ਹੋ ਕਿ ਜਦੋਂ ਉਹਦੀ ਮਿਆਦ ਘਟਾ ਦਿੱਤੀ ਗਈ ਹੈ ਕਿ ਵਾਕਈ ਤੁਸੀਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਅਪਲਾਈ ਕੀਤੇ ਨੇ ਵੀਜ਼ੇ ਹੁਣ ਵਾਕਈ ਇਸ ਤਰੀਕੇ ਦੇ ਨਾਲ ਆ ਰਹੇ ਨੇ ਕਿ ਛੋਟੀ ਛੋਟੀ ਟਰਮ ਦੇ ਆ ਰਹੇ ਨੇ ਉਹ ਜਿਹੜੇ ਸਾਲ ਸਾਲ ਦੇ ਪਹਿਲਾਂ 3-3 ਸਾਲ ਦੇ ਆਪਾਂ ਨੂੰ ਲੱਗਦੇ ਸੀ
1: ਹਾਂਜੀ ਐਗਜੈਕਟਲੀ ਜਿਹੜੇ ਵੀ ਇਸ ਟਾਈਮ ਟੂਰਿਸਟ ਵੀਜ਼ਾਸ ਗ੍ਰਾਂਟ ਹੋ ਰਹੇ ਨੇ ਜੀ ਮੈਕਸੀਮਮ ਜਿਹੜੀ ਉਹਦੀ ਡੂਰੇਸ਼ਨ ਆ ਰਹੀ ਹੈ 6 ਮੰਥ ਦੀ ਆ ਰਹੀ ਹੈ ਈਵਨ ਦੋ ਇਹਦੇ ਵਿੱਚ 9 ਫਰਦਰ ਸਟੇ ਨਾਲ ਲੱਗੀ ਆ ਰਹੀ ਹੈ ਜੋ ਇੱਕ ਬਹੁਤ ਹੀ ਕੰਸਰਨਿੰਗ ਪਾਰਟ ਹੈ ਕਿਉਂਕਿ ਜ਼ਿਆਦਾਤਰ ਐਪਲੀਕੈਂਟਸ ਆਪਣੇ ਪੇਰੈਂਟਸ ਨੂੰ ਬੁਲਾਉਂਦੇ ਆ ਜਦੋਂ ਉਹਨਾਂ ਨੂੰ ਇੱਥੇ ਕੋਈ ਫੈਮਿਲੀ ਹੈਲਪ ਦੀ ਜ਼ਰੂਰਤ ਹੁੰਦੀ ਹੈ ਡਿਊਰਿੰਗ ਦਾ ਪ੍ਰੈਗਨੈਂਸੀ ਜਾਂ ਫਿਰ ਕੋਈ ਵੀ ਹੋਰ ਰੀਜ਼ਨ ਦੇ ਨਾਲ ਤਾਂ ਹੁਣ ਉਹਨਾਂ ਨੂੰ ਸਿਰਫ 3 ਮਹੀਨਿਆਂ ਦੀ ਹੀ ਸਟੇ ਮਿਲ ਰਹੀ ਹੈ ਤਾਂ 3 ਮਹੀਨਿਆਂ ਬਾਅਦ ਉਹਨਾਂ ਨੂੰ ਦੁਬਾਰਾ ਫਿਰ ਲਾਈਕ ਕੰਟਰੀ ਡਿਪਾਰਟ ਕਰਨੀ ਪੈਂਦੀ ਹੈ ਤੇ ਲੇਟਰ ਔਨ ਫਿਰ ਉਹ ਵਾਪਿਸ ਆਉਣਗੇ ਜੀ ਜਿਹਦੇ ਕਰਕੇ ਬੱਚਿਆਂ ਦੇ ਉੱਤੇ ਅਨਸੈਸਰੀ ਐਕਸਪੈਂਸ ਤੇ ਬਰਡਨ ਹੋ ਚੁੱਕਿਆ ਜੀ ਉਹਨਾਂ
0: ਜਿਹੜੇ ਅੱਗੇ ਇਸ ਕਿਸਮ ਦੇ ਵੀਜ਼ਾਸ ਹੁੰਦੇ ਸੀ ਪੇਰੈਂਟਸ ਦੇ ਲਈ ਕਿ ਪੇਰੈਂਟਸ ਨੂੰ ਸੱਦ ਲਿਆ ਜਾਂਦਾ ਸੀ ਤੇ ਏਜਡ ਪੇਰੈਂਟਸ ਵੀਜ਼ਾਸ ਹੁੰਦੇ ਸੀ ਬ੍ਰਿਜਿੰਗ ਤੇ ਚਲੇ ਜਾਂਦੇ ਸੀ ਕਈ ਕਈ ਸਾਲ ਕਈ ਕਈ ਮਹੀਨੇ ਵੇਟ ਵੀ ਕਰ ਲੈਂਦੇ ਸੀਗੇ ਮੇਰੇ ਖਿਆਲ ਨਾਲ ਸਬ ਕਲਾਸ 8-0 ਵਗੈਰਾ ਉਹਨਾਂ ਦਾ ਹੁਣ ਕੀ ਭਵਿੱਖ ਹੈਗਾ
1: ਦੇਖੋ ਜੀ ਉਹਨਾਂ ਦਾ 804 ਦਾ ਚਲੋ ਪੈਂਦਾ ਹੀ ਉਹਨਾਂ ਉਸ ਐਪਲੀਕੈਂਟ ਦਾ ਜਿਹਦੇ ਐਟਲੀਸਟ 50% ਫੈਮਿਲੀ ਇੱਥੇ ਪਰਮਾਨੈਂਟ ਰੈਜੀਡੈਂਟ ਹੋਵੇ ਐਂਡ ਪੇਰੈਂਟ ਦੀ ਏਜ ਐਟਲੀਸਟ 67 ਈਅਰ ਹੋਵੇ ਉਸ ਤੋਂ ਬਾਅਦ ਹੀ ਉਹ ਜਾ ਕੇ ਉਹ ਏਜਡ ਪੇਰੈਂਟ ਵੀਜ਼ਾ ਅਪਲਾਈ ਕਰ ਸਕਦੇ ਸੀ ਹੁਣ ਜਿਹੜੀ ਸਰਕਾਰ ਹੈ ਉਹਨੇ ਏਜਡ ਪੇਰੈਂਟ ਵੀਜ਼ਾ ਨੂੰ ਵੀ ਟਾਰਗੇਟ ਕਰਨਾ ਸਟਾਰਟ ਕਰ ਦਿੱਤਾ ਕਿਸੇ ਨੂੰ ਵੀ ਨਹੀਂ ਛੱਡ ਰਿਹਾ ਜੀ ਲਾਈਕ ਹੁਣ ਪੇਰੈਂਟ ਦੇ ਉੱਪਰ ਵੀ ਆ ਗਿਆ ਕਿ ਉਹ ਇੱਥੇ ਕਿੰਨੇ ਕੁ ਨੰਬਰ ਆ ਜਾਂਦੇ ਸੀ ਪੇਰੈਂਟਸ ਦੇ ਹੁਣ ਏਜ ਪੇਰੈਂਟ ਵੀਜ਼ਾ ਨੂੰ ਵੀ ਇਹਨੇ ਟਾਰਗੇਟ ਕੀਤਾ ਕਿ ਸ਼ਾਇਦ ਇਨ ਫਿਊਚਰ ਦੇ ਵਿੱਚ ਜਿਹੜਾ ਏਜਡ ਪੇਰੈਂਟ ਵੀਜ਼ਾ ਜਿਹਦੇ ਵਿੱਚ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ ਸੀ ਉਹ ਆਨਸ਼ੋਰ ਪੈਣਾ ਬੰਦ ਹੋ ਜੇ ਤਾਂ ਇਟ ਮੀਨਸ ਪੇਰੈਂਟਸ ਨੂੰ ਲਾਈਕ ਹਰ ਵਾਰ ਟੂਰਿਸਟ ਵੀਜ਼ਾ ਤੇ ਆਉਣਾ ਪੈਣਾ ਵਾਪਿਸ ਜਾਣਾ ਪੈਣਾ ਫਿਰ ਆਉਣਾ ਪੈਣਾ ਜੀ
0: ਰਾਈਟ ਰਾਈਟ ਸੇਮ ਵਿਦ ਦ 864
1: ਹਾਂਜੀ
0: ਰਾਈਟ ਠੀਕ ਹੈ ਵਿਪੁਲ ਜੀ ਇਸ ਵਕਤ ਜਿਹੜੇ ਸਟੂਡੈਂਟ ਵੀਜ਼ਾਸ ਦੀ ਇੱਕ ਬਹੁਤ ਵੱਡੀ ਗੱਲ ਇਸ ਵਕਤ ਸਮੱਸਿਆ ਤੁਰੀ ਹੈ ਆਖਰੀ ਕੁਛ ਮਿੰਟਾਂ ਦੇ ਵਿੱਚ ਇਹ ਫਟਾਫਟ ਕੁਛ ਸਵਾਲ ਪੁੱਛਣੇ ਚਾਹੁੰਦੇ ਹਾਂ ਕਿ ਸਟੂਡੈਂਟ ਵੀਜ਼ਾ ਨੂੰ ਲੈ ਕੇ ਹੁਣ ਜਿਹੜੇ ਬੱਚੇ ਆਪਣਾ ਪਲਾਨ ਵੀ ਤਿਆਰ ਕਰਨਾ ਚਾਹੁਣ ਕਿਹੜੀਆਂ ਕਿਹੜੀਆਂ ਜਿਹੜੀਆਂ ਕੋਰਸਿਸ ਹੈਗੇ ਨੇ ਜਿਹੜੇ ਪ੍ਰੀਡੋਮੀਨੈਂਟਲੀ ਜਿਹੜੇ ਤੁਹਾਨੂੰ ਲੱਗਦਾ ਕਿ ਫਿਊਚਰਿਸਟਿਕ ਕੋਰਸਿਸ ਹੈਗੇ ਨੇ ਅਤੇ ਉਹਨਾਂ ਦੇ ਵਿੱਚ ਹੀ ਰਹਿਣ ਤਾਂ ਕਿ ਕੱਲ੍ਹ ਨੂੰ ਜੇ ਕੋਈ ਜ਼ਿਆਦਾ ਛੇੜਛਾੜ ਹੁੰਦੀ ਹੈ ਤਾਂ ਸਟਿਲ ਥੋੜ੍ਹਾ ਜਿਹਾ ਵੈਸੇ ਤਾਂ ਹੁਣ ਕੁਛ ਰਿਹਾ ਨਹੀਂ ਹੈਗਾ ਫਿਕਸ ਆਸਟ੍ਰੇਲੀਆ ਦਾ ਪਰ ਫਿਰ ਵੀ ਕੰਪੈਰੀਟਿਵਲੀ ਉਹਨਾਂ ਦਾ ਬੈਟਰ ਚਾਂਸਿਸ ਹੋ ਸਕਦੇ ਨੇ
1: ਦੇਖੋ ਜੀ ਆਸਟ੍ਰੇਲੀਆ ਦੇ ਵਿੱਚ ਹਮੇਸ਼ਾ ਹੀ ਕੰਸਟਰਕਸ਼ਨ ਸੈਕਟਰ ਹੋ ਗਿਆ ਜੀ ਹੈਲਥ ਸੈਕਟਰ ਹੋ ਗਿਆ ਇਹਨਾਂ ਸੈਕਟਰ ਦੀ ਹੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਜੇਕਰ ਕੋਈ ਬੱਚਾ ਬੈਚਲਰ ਆਫ ਬਿਜ਼ਨਸ ਵਗੈਰਾ ਕਰੇ ਇਨਸਟੈਡ ਆਫ ਡੂਇੰਗ ਅ ਬੈਚਲਰ ਆਫ ਬਿਜ਼ਨਸ ਮੈਂ ਹਮੇਸ਼ਾ ਹੀ ਰਿਕਮੈਂਡ ਕਰਦਾ ਕਿ ਦੇ ਸ਼ੁੱਡ ਗੋ ਫੋਰ ਦਾ ਬੈਚਲਰ ਆਫ ਕੰਸਟਰਕਸ਼ਨ ਮੈਨੇਜਮੈਂਟ ਕਿਉਂਕਿ ਜੇਕਰ ਉਹ ਕੰਸਟਰਕਸ਼ਨ ਦੇ ਵਿੱਚ ਬੈਚਲਰ ਕਰਦੇ ਆ ਤਾਂ ਉਹਦੇ ਵਿੱਚ PR ਦੇ ਬਹੁਤ ਆਪਸ਼ਨ ਨਿਕਲ ਸਕਦੇ ਨੇ ਜਿਹਦੇ ਨਾਲ ਉਹ ਜਲਦੀ PR ਲੈ ਸਕਦੇ ਨੇ ਹੈਲਥ ਸੈਕਟਰ ਦੇ ਵਿੱਚ ਵੀ ਕਈ ਕੋਰਸਿਸ ਨੇ ਬਟ ਕਈ ਕੋਰਸਿਸ ਇਹੋ ਜਿਹੇ ਆ ਜਿਹਦੇ ਵਿੱਚ ਉਹਨਾਂ ਨੂੰ ਜਿਹੜੀ ਜੋਬ ਦੀ ਡਿਮਾਂਡ ਹੁੰਦੀ ਹੈ ਰਿਕੁਆਇਰਮੈਂਟ ਹੁੰਦੀ ਹੈ ਉਹ ਕਾਫੀ ਹਾਈ ਹੁੰਦੀ ਹੈ ਕਿ ਉਹਨਾਂ ਨੂੰ ਹਾਇਰ ਪੋਜੀਸ਼ਨ ਤੇ ਕੰਮ ਕਰਨਾ ਪੈਂਦਾ ਕਿ ਉਸ ਪੋਜੀਸ਼ਨ ਤੇ ਜਾਣ ਲਈ ਉਹਨਾਂ ਨੂੰ 4 ਸਾਲ ਦੇ ਐਕਸਪੀਰੀਅੰਸ ਦੀ ਜ਼ਰੂਰਤ ਹੁੰਦੀ ਹੈ ਤਾਂ ਜਾ ਮੁੜ ਤੁੜ ਕੇ ਉਹੀ ਕੋਰਸ ਬਚਦੇ ਜੀ ਕਿ ਕੁਝ ਸੋਸ਼ਲ ਵਰਕ ਕਰਦਾ ਕੋਈ ਨਰਸਿੰਗ ਕਰਦਾ ਤਾਂ ਬਹੁਤ ਲਿਮਿਟਡ ਆਪਸ਼ਨਸ ਆ ਜੀ ਇਸ ਟਾਈਮ
0: ਰਾਈਟ ਇੱਕ ਇੱਥੇ ਬੱਚੇ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ ਐਪਲੀਕੈਂਟ ਉਹ ਪੁੱਛ ਰਹੇ ਨੇ ਕਹਿੰਦੇ ਮੈਂ 485 ਵੀਜ਼ਾ ਦੇ ਉੱਤੇ ਹੈਗੀ ਹਾਂ ਅਤੇ ਮੈਂ ਆਪਣੇ ਹਸਬੈਂਡ ਦਾ ਇੰਡੀਆ ਤੋਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੀ ਹਾਂ ਕਿ ਮੈਂ ਕਰ ਸਕਦੀ ਹਾਂ ਪਹਿਲੀ ਗੱਲ ਇਹ ਔਰ ਜੇ ਕਰ ਸਕਦੀ ਹਾਂ ਤਾਂ ਉਹ ਕਿੰਨੀ ਮੈਕਸੀਮਮ ਟੈਨਿਓਰ ਦੇ ਲਈ ਬੁਲਾਇਆ ਜਾ ਸਕਦਾ
1: 4-5 ਵੀਜ਼ਾ ਦੇ ਉੱਪਰ ਹੈ ਜੀ। ਦੇਖੋ ਜੇ ਜੇ ਤੁਸੀਂ ਆਲਰੇਡੀ 4-5 ਵੀਜ਼ਾ ਤੇ ਹੋ ਤਾਂ ਤੁਹਾਨੂੰ ਟੂਰਿਸਟ ਵੀਜ਼ਾ ਤਾਂ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇਨਸਟੈਡ ਆਫ 4-5 ਡਿਪੈਂਡੈਂਟ ਅਪਲਾਈ ਕਰੋ, ਕਿਉਂਕਿ 4-5 ਡਿਪੈਂਡੈਂਟ ਦੀ ਜਿਹੜੀ ਆਊਟਕਮ ਹੈ ਉਹ ਤੁਹਾਡੇ ਫੇਵਰ ਦੇ ਲਾਈਕ 100% ਪੋਜ਼ਿਟਿਵ ਆਊਗੀ ਤੇ ਤੁਹਾਡੇ ਜਿਹੜੇ ਪਾਰਟਨਰ ਹੈ ਤੁਹਾਨੂੰ ਵਿਦਇਨ 2-3 ਮੰਥਸ ਦੇ ਵਿੱਚ ਤੁਹਾਨੂੰ ਜੁਆਇਨ ਕਰ ਪਾਣਗੇ। ਜੇਕਰ ਸਟਿਲ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਡੇ ਪਾਰਟਨਰ ਦੀ ਪ੍ਰੋਫਾਈਲ ਤੇ ਵੀ ਡਿਪੈਂਡ ਕਰੂਗਾ, ਐਂਡ ਐਜ਼ ਆਫ ਨਾਓ 6 ਮੰਥ ਦੀ ਡਿਊਰੇਸ਼ਨ ਦਾ ਵੀਜ਼ਾ ਮਿਲ ਰਿਹਾ, ਮੈਕਸੀਮਮ 3 ਮੰਥਸ ਤੇ।
0: ਰਾਈਟ, ਠੀਕ ਹੈ। ਇੱਕ ਆ ਬਹੁਤ ਤੱਤਾ ਅੱਜ ਦਾ ਹੀ ਸਵਾਲ ਹੈ, ਕਹਿੰਦੇ ਜੀ ਮੇਰਾ ਅਕਤੂਬਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਸੀਗਾ ਕੋਰਸ ਗ੍ਰੈਜੂਏਟ ਡਿਪਲੋਮਾ ਦਾ, ਤੇ ਮੈਂ ਜੇ ਯੂਨੀਵਰਸਿਟੀ ਦੇ ਨਾਲ ਆਪਣਾ ਕਾਲਜ ਦੇ ਨਾਲ ਹੁਣੇ ਤੋਂ ਗੱਲ ਕਰ ਲਵਾਂ ਤਾਂ ਕੀ ਕੋਈ ਆਪਸ਼ਨ ਹੈਗੀ ਹੈ ਕਿ ਮੈਂ ਹੁਣੇ ਸਟਾਰਟ ਕਰ ਸਕਦਾ, ਅਰਲੀ ਸਟਾਰਟ ਕਰ ਸਕਦਾ, ਕਿਉਂਕਿ ਮੇਰਾ?
1: ਹਾਂਜੀ, ਡੈਫੀਨੇਟਲੀ ਦੇਰ ਇਜ਼ ਆਪਸ਼ਨ, ਤਾਂ ਤੁਸੀਂ ਕਾਲਜ ਨੂੰ ਰਿਕੁਐਸਟ ਕਰ ਸਕਦੇ ਹੋ ਕਿ ਤੁਹਾਡੇ ਕੋਰਸ ਦਾ ਜਿਹੜਾ ਇਨਟੇਕ ਹੈ, ਜੇ 30 ਦਿਨਾਂ ਤੋਂ ਬਾਹਰ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਇਨਟੇਕ ਤੁਹਾਨੂੰ ਦੁਬਾਰਾ COE ਇਸ਼ੂ ਕਰਕੇ ਕਰੰਟ ਦਾ ਇਨਟੇਕ ਦੇ ਦੇਣ, ਸੋ ਦੈਟ ਕਿ ਤੁਸੀਂ ਉਸ ਕੋਰਸ ਦੇ ਵਿੱਚ ਇਨਰੋਲ ਕਰ ਸਕੋ।
0: ਰਾਈਟ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਵਿਪੁਲ ਭਾਜੀ ਇਸ ਸਾਰੀ ਜਾਣਕਾਰੀ ਤੇ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ ਹੈਗੀ ਬਾਂਸਲ ਇਮੀਗ੍ਰੇਸ਼ਨ ਤੋਂ ਸਾਡੇ ਨਾਲ, ਥੈਂਕ ਯੂ ਭਾਜੀ। ਵਿਪੁਲ ਗੋਇਲ ਜੀ ਸਾਡੇ ਨਾਲ ਬਾਂਸਲ ਇਮੀਗ੍ਰੇਸ਼ਨ ਤੋਂ, ਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਹੁਣ ਗ੍ਰੈਜੂਏਟ ਡਿਪਲੋਮਾ ਜਿਹੜਾ ਲਰਨਿੰਗ ਵੀਜ਼ਾ ਹੈਗਾ ਉਸਦਾ ਭਵਿੱਖ ਕੋਈ ਬਹੁਤਾ ਸੋਹਣਾ ਨਹੀਂ ਰਹਿ ਗਿਆ ਹੈਗਾ, ਤੇ ਹੁਣ ਤੁਸੀਂ ਕੀ ਕਰ ਸਕਦੇ ਹੋ, ਕਿਹੜੀਆਂ ਆਪਸ਼ਨਸ ਵਰਤ ਸਕਦੇ ਹੈਗੇ ਹੋ, ਇਹਦੇ ਬਾਰੇ ਤੁਹਾਨੂੰ ਅੱਜ ਦੇ ਦਿਨ ਇਹ ਜਾਣਕਾਰੀ ਦਿੱਤੀ ਸੀਗੀ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 16।

0: thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: Hi, this is Richard Chanda and you're hearing me on Radio Hanji 1674 AM.

ਸੱਚ ਤੇ ਆ ਜਿਹੜਾ ਅਸੀਂ ਵੇਖਣ ਤੋਂ ਡਰਦੇ ਹਾਂ, ਉਹ ਸੱਚ ਜਿਹੜਾ ਸਾਡਾ ਆ, ਆਪਣੇ ਆਪ ਦਾ ਉਹ ਚਿਹਰਾ ਜਿਹੜਾ ਅਸੀਂ ਆਪਣੇ ਆਪ ਤੋਂ ਲੁਕਾਇਆ ਹੁੰਦਾ। ਇਹ ਗੱਲ ਇੱਕ ਕਹਾਣੀ ਨਾਲ ਜੁੜਦੀ ਆ। ਇੱਕ ਸ਼ਹਿਰ ਦੇ ਵਿੱਚ ਇੱਕ ਦੁਕਾਨ ਖੁੱਲ੍ਹਦੀ, ਦੁਕਾਨ ਦੇ ਉੱਪਰ ਲਿਖਿਆ ਸੀਗਾ ਕਿ ਇੱਥੇ ਤੁਸੀਂ ਆਪਣੀ ਮਨਪਸੰਦ ਬੀਵੀ ਲੱਭ ਸਕਦੇ ਹੋ, ਜਿੱਦਾਂ ਦੀ ਪਤਨੀ ਤੁਹਾਨੂੰ ਚਾਹੀਦੀ ਹੈ। ਅਤੇ ਉੱਥੇ ਇੱਕ ਨੌਜਵਾਨ ਮੁੰਡਾ ਜਾਂਦਾ। ਜਦੋਂ ਦੁਕਾਨ ਦੇ ਅੰਦਰ ਜਾਂਦਾ ਤਾਂ ਉੱਥੇ ਦੋ ਦਰਵਾਜ਼ੇ ਹੁੰਦੇ ਨੇ। ਜਦੋਂ ਵਿੰਦਾ ਤਾਂ ਬੜੀ ਦੁਚਿੱਤੀ ਦੇ ਵਿੱਚ ਆਉਂਦਾ ਕਿ ਮੈਂ ਤਾਂ ਇੱਕ ਚੀਜ਼ ਲਈ ਆਇਆ ਸੀ, ਇੱਥੇ ਦੋ ਦਰਵਾਜ਼ੇ ਨੇ। ਇੱਕ ਦਰਵਾਜ਼ੇ 'ਤੇ ਲਿਖਿਆ ਹੁੰਦਾ ਸੀ ਜਵਾਨ, ਦੂਜੇ ਦਰਵਾਜ਼ੇ 'ਤੇ ਲਿਖਿਆ ਸੀਗਾ ਵੱਡੀ ਉਮਰ ਵਾਲੀ। ਸੋ ਜਿਸ 'ਤੇ ਲਿਖਿਆ ਹੁੰਦਾ ਸੀ ਜਵਾਨ ਘਰ ਵਾਲੀ, ਉਹ ਦਰਵਾਜ਼ਾ ਖੋਲ੍ਹਦਾ। ਜਦੋਂ ਦਰਵਾਜ਼ਾ ਖੋਲ੍ਹਦਾ ਤਾਂ ਬੜਾ ਹੈਰਾਨ ਹੁੰਦਾ, ਅੰਦਰ ਤਾਂ ਕੁਝ ਵੀ ਨਹੀਂ, ਪਰ ਹਾਂ ਹੋਰ ਦੋ ਦਰਵਾਜ਼ੇ ਜ਼ਰੂਰ ਹੁੰਦੇ ਨੇ। ਇੱਕ ਦਰਵਾਜ਼ੇ 'ਤੇ ਲਿਖਿਆ ਹੁੰਦਾ ਬੜੀ ਸੋਹਣੀ, ਇੱਕ 'ਤੇ ਲਿਖਿਆ ਹੁੰਦਾ ਬੜੀ ਸਧਾਰਨ ਆਮ ਜਿਹੀ। ਫਿਰ ਉਹ ਜਿੱਥੇ ਲਿਖਿਆ ਹੁੰਦਾ ਬੜੀ ਸੋਹਣੀ, ਉਹ ਦਰਵਾਜ਼ਾ ਖੋਲ੍ਹਦਾ ਬੜੇ ਚਾਅ ਚਾਅ ਨਾਲ। ਅੱਗੇ ਫਿਰ ਦੋ ਦਰਵਾਜ਼ੇ ਹੁੰਦੇ ਨੇ, ਇੱਕ 'ਤੇ ਲਿਖਿਆ ਹੁੰਦਾ ਚੰਗਾ ਖਾਣਾ ਬਣਾਉਣ ਵਾਲੀ, ਇੱਕ 'ਤੇ ਲਿਖਿਆ ਹੁੰਦਾ ਜਿਹਨੂੰ ਖਾਣਾ ਨਹੀਂ ਬਣਾਉਣਾ ਆਉਂਦਾ। ਸੋ ਉਹਨੇ ਵੀ ਉਹੀ ਕੀਤਾ ਜੋ ਤੁਸੀਂ ਅਤੇ ਮੈਂ ਕਰਦੇ, ਉਹਨੇ ਪਹਿਲਾ ਦਰਵਾਜ਼ਾ ਖੋਲ੍ਹਿਆ ਚੰਗਾ ਖਾਣਾ ਬਣਾਉਣ ਵਾਲੀ ਪਤਨੀ। ਹੈਰਾਨੀ ਦੀ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਅੱਗੇ ਦੋ ਦਰਵਾਜ਼ੇ ਹੋਰ ਹੁੰਦੇ ਨੇ। ਇੱਕ 'ਤੇ ਲਿਖਿਆ ਹੁੰਦਾ ਦਹੇਜ ਲਿਆਉਣ ਵਾਲੀ, ਇੱਕ 'ਤੇ ਲਿਖਿਆ ਸੀ ਨਾ ਦਹੇਜ ਲਿਆਉਣ ਵਾਲੀ। ਚਲੋ ਉਹ ਦਰਵਾਜ਼ਾ ਖੋਲ੍ਹਦਾ ਜਿਸ 'ਤੇ ਲਿਖਿਆ ਹੁੰਦਾ ਦਹੇਜ ਲਿਆਉਣ ਵਾਲੀ, ਪਰ ਇਸ ਵਾਰੀ ਅੱਗੇ ਦੋ ਦਰਵਾਜ਼ੇ ਨਹੀਂ ਸੀ। ਇਸ ਵਾਰੀ ਅੱਗੇ ਸੀ ਇੱਕ ਸ਼ੀਸ਼ਾ ਜਿਸ 'ਤੇ ਲਿਖਿਆ ਸੀ ਕਿ ਤੁਸੀਂ ਬੜੇ ਗੁਣਾਂ ਦੇ ਇੱਛੁਕ ਹੋ, ਉਸ ਤੋਂ ਪਹਿਲਾਂ ਆਪਣਾ ਮੂੰਹ ਦੇਖੋ। ਇੱਛਾਵਾਂ ਜਿਹੜੀਆਂ ਨਿੱਤ ਨਵੇਂ ਦਰਵਾਜ਼ੇ ਖਿਲਾਉਂਦੀਆਂ ਨੇ, ਇੱਕ ਇੱਛਾ 'ਚੋਂ ਦੂਜੀ ਇੱਛਾ ਨਿਕਲਦੀ ਹੈ ਅਤੇ ਨਵੇਂ ਦਰਵਾਜ਼ੇ ਖੋਲ੍ਹਣ ਲਈ ਮਜਬੂਰ ਕਰਦੀਆਂ। ਇੱਛਾਵਾਂ ਦੇ ਚੱਕਰ 'ਚ, ਨਵੇਂ ਦਰਵਾਜ਼ੇ ਖੋਲ੍ਹਣ ਦੇ ਚੱਕਰ 'ਚ ਅਸੀਂ ਆਪਣਾ ਚਿਹਰਾ ਵੇਖਣਾ ਹੀ ਭੁੱਲ ਜਾਂਦੇ ਹਾਂ। ਇੱਕ ਇੱਛਾ 'ਚੋਂ ਦੂਜੀ ਕੋਈ ਇੱਛਾ ਨਿਕਲੀ, ਇੱਕ ਦਰਵਾਜ਼ਾ ਖੋਲ੍ਹਿਆ, ਉੱਥੋਂ ਕੋਈ ਹੋਰ ਦਰਵਾਜ਼ਾ ਖੋਲ੍ਹਿਆ ਅਤੇ ਦਰਵਾਜ਼ੇ ਖੋਲ੍ਹਦੇ ਹੀ ਗਏ। ਫਿਰ ਸੁਪਨਾ ਵੇਖਿਆ, ਹਰੇਕ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ, ਹਰੇਕ ਇੱਛਾ ਤੋਂ ਪਹਿਲਾਂ, ਪਰ ਅਖੀਰ ਨੂੰ ਖਾਲੀ ਰਹੇ। ਆਪਣੇ ਆਪ ਨੂੰ ਪਹਿਚਾਣਿਆ ਜਾਵੇ, ਜੋ ਆਪਣੇ ਆਪ ਨੂੰ ਪਹਿਚਾਣਦਾ ਉਹ ਸੰਸਾਰ ਤੋਂ ਕੁਝ ਨਹੀਂ ਮੰਗਦਾ, ਕਿਉਂਕਿ ਸੰਸਾਰ ਕੋਲ ਕੁਝ ਹੈਗਾ ਹੀ ਨਹੀਂ ਮੰਗਣ ਲਈ। ਅਤੇ ਜੋ ਆਪਣੇ ਆਪ ਨੂੰ ਪਹਿਚਾਣ ਲੈਂਦਾ ਉਹਨੂੰ ਉਹ ਸਭ ਮਿਲ ਜਾਂਦਾ ਜੋ ਉਹਨੇ ਮੰਗਿਆ ਸੀ, ਜੋ ਉਹਨੇ ਨਹੀਂ ਮੰਗਿਆ। ਅਤੇ ਜਿਹੜਾ ਮੰਗਦਾ ਹੀ ਰਹਿੰਦਾ, ਦਰਵਾਜ਼ੇ ਖੋਲ੍ਹਦਾ ਰਹਿੰਦਾ, ਇੱਛਾ 'ਤੇ ਇੱਛਾ ਰੱਖਦਾ ਹੀ ਰਹਿੰਦਾ, ਉਹਨੂੰ ਸ਼ਾਇਦ ਹੀ ਥੋੜ੍ਹਾ ਥੋੜ੍ਹਾ ਕਰਕੇ ਕਦੀ ਕਦੀ ਮਿਲ ਜਾਂਦਾ ਹੋਊ, ਬਹੁਤੀ ਵਾਰ ਤਾਂ ਮਿਲਦਾ ਵੀ ਨਹੀਂ। ਇਹ ਗੱਲ ਸ਼ੀਸ਼ਿਆਂ, ਦਰਵਾਜ਼ਿਆਂ ਅਤੇ ਇੱਛਾਵਾਂ ਤੱਕ ਸੀਮਤ ਨਹੀਂ, ਸੀਮਤ ਹੋਣੀ ਸਾਡੇ ਸਬਰ 'ਤੇ, ਸਾਡੇ ਸੰਤੋਖ 'ਤੇ। ਨਹੀਂ ਤਾਂ ਵੱਧਦੀ ਉਮਰ ਦੇ ਨਾਲ ਓਪਰਚੁਨਿਟੀਆਂ ਦਾ ਘਾਟਾ ਥੋੜ੍ਹੀ ਆ, ਮੁਲਕਾਂ ਦੇ ਵਿੱਚ ਓਪਰਚੁਨਿਟੀਆਂ ਦਾ ਘਾਟਾ ਥੋੜ੍ਹੀ ਆ। ਦਰਵਾਜ਼ੇ ਹਰੇਕ ਜਗ੍ਹਾ ਨੇ, ਇੱਛਾਵਾਂ ਹਰੇਕ ਦੀਆਂ ਨੇ, ਪਰ ਇੱਕ ਇੱਛਾ ਤੋਂ ਦੂਜੀ ਇੱਛਾ, ਇੱਕ ਦਰਵਾਜ਼ੇ ਤੋਂ ਦੂਜਾ, ਦੂਜੇ ਤੋਂ ਤੀਜਾ, ਖਲੋ ਕੇ ਆਪਣਾ ਚਿਹਰਾ ਦੇਖਿਆ ਹੀ ਨਹੀਂ ਕਿ ਇੱਛਾਵਾਂ ਮੇਰੀਆਂ ਹੀ ਨੇ। ਸੱਚੀ ਲੋੜ ਆ
ਕਿ ਥੋੜੇ ਸਬਰ ਸੰਤੋਖ ਨਾਲ ਸਰਜੂ। ਆਓ ਸਵਾਲ ਅਸੀਂ ਆਪਣੇ ਆਪ ਨੂੰ ਕਰੀਏ, ਦਰਵਾਜ਼ੇ ਤਾਂ ਬਾਅਦ ਚੋਂ ਖੋਲ ਲਾਂਗੇ, ਪਹਿਲੋਂ ਸ਼ੀਸ਼ਾ ਲੱਭ ਕੇ ਉਹਨੂੰ ਦੇਖੀਏ। ਸਬਰ ਕਰਕੇ ਬਹਿ ਗਏ ਤੇ ਉਹ ਸਾਰਾ ਕੁਝ ਮਿਲ ਜਾਣਾ ਜੋ ਸੋਚਿਆ ਜੋ ਨਹੀਂ ਵੀ ਸੋਚਿਆ। ਅੱਜ ਦੀ ਕਹਾਣੀ ਸੀ ਓਸ਼ੋ ਦੇ ਲੈਕਚਰ ਚੋਂ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਰੇਡੀਓ ਹਾਂਜੀ 1674 AM

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀਬੀ ਟੋਇਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਫੁਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਦੱਸ ਗਏ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਹਾਏ, ਮੈਂ ਹੂੰ ਕਪਿਲ ਸ਼ਰਮਾ ਔਰ ਆਪ ਸੁਣ ਰਹੇ ਹੈ ਰੇਡੀਓ ਹਾਂਜੀ 1674 AM। ਔਰ ਇਹ ਜਿਨਕੋ ਜਿਨ੍ਹੋਂ ਰੇਡੀਓ ਇਹ ਖੋਲ੍ਹਾ ਹੈ ਉਹ ਮੇਰੇ ਦੋਸਤ ਹੈ, ਬੜੇ ਅੱਛੇ ਲੋਕ ਹੈਂ, ਬੜੇ ਅੱਛੇ ਅੱਛੇ ਗਾਣੇ ਚਲਾਏਂਗੇ। ਐਕਚੁਲੀ ਮੈਂ ਆਪਕੋ ਬਤਾ ਦੂੰ ਕਿ ਇਹ ਜੋ ਵੀ ਚਲਾਏਂਗੇ ਬਹੁਤ ਅੱਛਾ ਚਲਾਏਂਗੇ ਔਰ ਆਪਕੋ ਬਹੁਤ ਮਜ਼ਾ ਆਏਗਾ। ਸੁਣਦੇ ਰਹੀਏ ਰੇਡੀਓ ਹਾਂਜੀ 1674 AM। ਥੈਂਕ ਯੂ।

0: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Hanji, yoy Hanji Hanji,
4: Hanji Radio.
5: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਅਸੀਂ ਇੰਨੇ ਬੁਰੇ ਵੀ ਨਹੀਂ ਹੈਗੇ ਤੇ ਨਾ ਹੀ ਸਾਡੇ ਤੋਂ ਬਚਣ ਦੀ ਲੋੜ ਹੈਗੀ ਹੈ, ਪਰ ਹਾਂ ਸਾਨੂੰ ਸੁਣਨਾ ਤੁਹਾਨੂੰ ਧਿਆਨ ਨਾਲ ਪੈਣਾ ਕਿਉਂਕਿ ਪ੍ਰੋਗਰਾਮ ਖਬਰ ਬੜੀ ਬੇਕਾਰ ਲੈ ਕੇ ਹੋਇਆ ਜੀ ਹਾਜ਼ਰ ਰੇਡੀਓ ਹਾਂਜੀ 1674 AM ਦੇ ਉੱਤੇ। ਕੈਸੇ ਹੋ ਸਰ?
1: ਅਰੇ ਮੈਂ ਬੜੀਆ ਬੜੀਆ। ਅੱਛਾ ਜਿੱਦਾਂ ਦਾ ਤੁਸੀਂ ਗਾਣਾ ਪਹਿਲਾਂ ਲਾਤਾ ਨਾ, ਜਿੱਦਾਂ ਦਾ ਇਹ ਗਾਣਾ ਮੈਨੂੰ ਸਮਝ ਨਹੀਂ ਆਇਆ ਸ਼ੁਰੂ ਤੋਂ, ਮਤਲਬ ਇਹ ਸਾਡਾ ਮੇਰੇ ਗੱਲਾਂ ਕਈਆਂ ਨੂੰ ਸਮਝ ਵੀ ਨਹੀਂ ਆਉਣਾ ਕੀ ਗੱਲਾਂ ਕਰਕੇ ਭੱਜ ਭੁੱਜ ਗਏ ਭਾਈ ਸਾਡੀਆਂ। ਅੱਜ ਨਾ ਗੱਲਾਂ ਆਪਣੀਆਂ ਨਾ ਆਰਾਮ ਨਾਲ ਕਰਨੀਆਂ ਵਾ,
0: ਪਰ
1: ਆਪਾਂ ਆਰਾਮ ਨਾਲ ਕਰ ਹੀ ਨਹੀਂ ਸਕਦੇ ਨਾ। ਆਪਾਂ ਜਿੱਦਾਂ ਕਹਿੰਦੇ ਨਾ ਆਰਾਮ ਨਾਲ ਬੰਦੇ ਬਹਿਣ ਵਾਲੇ ਨਹੀਂ ਹੈ, ਆਪਾਂ ਨਹੀਂ ਬਹਿ ਸਕਦੇ ਆਰਾਮ ਨਾਲ,
0: ਬੈਠਣ ਵਾਲੇ ਵੀ ਨਹੀਂ ਹੈਗੇ।
1: ਹਾਂ ਸਹੀ ਗੱਲ ਆ,
0: ਸਾਡੇ ਚੁੱਲ ਜੀ ਲੱਗੀ ਰਹਿੰਦੀ ਹੈ
1: ਸਾਡੇ। ਮੈਂ ਕਹਿੰਦਾ ਆ ਜਿਹੜਾ ਤੂੰ ਯਾਰ ਮੈਨੂੰ ਕਾਹਵਾ ਕੀ ਆ ਪਿਆ ਦਿੱਤਾ ਤੇ ਜਿਹੜਾ
0: ਇਹਦੇ ਤੇ ਲਿਖਿਆ ਹੋਇਆ,
1: ਮਤਲਬ ਇਹ ਹੈਗੀ ਹਿਲਟਨ ਨਹੀਂ ਹਿਲ ਟੌਪ।
0: ਤੁਸੀਂ ਇਹ ਕੰਪਨੀ ਦੀ ਐਡ ਕਿਉਂ ਕਰੀ ਜਾਂਦੇ? ਫਿਰ ਉਹ ਦੱਸੋ ਵੀ ਇਹ ਚ ਰਲਿਆ ਕੀ?
1: ਅੱਛਾ ਉਹ ਲੈ ਯਾਰ ਭਾਈ ਗਰੀਬ
0: ਚ ਰਲਿਆ ਹੈ ਜੈਸਮੀਨ
1: ਜੈਰ ਮੈਨੂੰ ਨਾ ਹਾਲੇ ਤੱਕ ਇਹ ਨੀ ਸਮਝ ਲੱਗਿਆ ਕਿਹੜੀ ਦੁੱਧ ਪਾਉਣਾ ਤੇ ਕਿਹੜੀ ਨਹੀਂ ਪਾਉਣਾ।
0: ਇਹ ਹਾਈਬ੍ਰਿਡ ਆਣ ਲੱਗ ਗਿਆ ਨਾ ਹੁਣ ਤਾਂ ਮਾਰਕੀਟ,
1: ਮਤਲਬ ਹੁਣ
0: ਜੇ ਤੁਸੀਂ ਏਦਾਂ ਪੀਣੀ ਆ, ਪਹਿਲਾਂ ਵੀ ਆਉਂਦੀਆਂ ਸੀ ਕਿ ਆਪਾਂ ਕਦੇ ਧਿਆਨ ਨਹੀਂ ਦਿੱਤਾ ਹੈਗਾ।
1: ਅੱਛਾ,
0: ਪਰ ਇਹਨੂੰ ਜੇ ਤੁਸੀਂ ਏਦਾਂ ਹੀ ਪੀਣਾ ਬਲੈਕ ਟੀ ਦੀ ਤਰ੍ਹਾਂ ਵੀ ਸਿਰਫ ਪਾਣੀ
1: ਉਬਲੇ
0: ਪੀ ਲਓ,
1: ਪਰ ਇਹਦੇ ਵਿੱਚ
0: ਜੇ ਦੁੱਧ ਪਾਲੋਗੇ ਤਾਂ ਫ੍ਰੈਗਰੈਂਸ ਆ ਜਾਏਗੀ
1: ਭਾਈ। ਤੁਸੀਂ ਚੀਨੀ ਵੀ ਨਹੀਂ ਪਵਾਈ ਮੇਰੇ ਤੋਂ, ਏਦਾਂ ਹੀ ਮੈਨੂੰ ਮਤਲਬ ਕਹਿਤਾ ਤੁਸੀਂ
0: ਪੀ ਲਓ। ਆਪਾਂ ਤਾਂ ਇਹਨੂੰ ਗ੍ਰੀਨ ਟੀ ਦੇ ਤਰੀਕੇ ਦੇ ਨਾਲ ਪੀ ਰਹੇ ਨਾ, ਹਾਲਾਂਕਿ ਗ੍ਰੀਨ ਟੀ ਹੈ ਨਹੀਂ।
1: ਅੱਛਾ, ਮਤਲਬ ਗ੍ਰੀਨ ਟੀ ਚ
0: ਕੈਫੀਨ ਹੁੰਦਾ, ਇਹ ਚ ਕੈਫੀਨ ਨਹੀਂ ਹੈ ਸਰ।
1: ਚਲੋ ਇੰਨਾ ਕੁ ਤਾਂ ਮੈਨੂੰ ਇੰਨਾ ਮੈਨੂੰ ਇਹ ਪਤਾ ਵੀ ਕਹਿੰਦੇ ਆ ਲੋਕੀ ਪਤਲੀ ਹੋਲੀ ਗ੍ਰੀਨ ਟੀ ਪੀਂਦੇ, ਪਰ ਅੱਜ ਤੱਕ ਕੋਈ ਪਤਲਾ ਹੋਇਆ ਨਹੀਂ।
0: ਕਹਿੰਦੇ ਨੇ ਏਦਾਂ ਨਹੀਂ ਹੁੰਦਾ ਹੁੰਦਾ ਗ੍ਰੀਨ ਟੀ, ਮੈਨੂੰ ਨਹੀਂ ਪਤਾ ਹੈਗਾ। ਪਤਲੇ ਹੋਣ ਦੇ ਲਈ ਹੋਰ ਬਹੁਤ ਸਾਰੇ ਚੀਜ਼ਾਂ ਹੈਗੀਆਂ ਨੇ, ਜਦੋਂ ਤੁਸੀਂ ਉਹ ਸਾਰੀਆਂ ਅਪਣਾ ਲੈਂਦੇ ਹੋ ਤੇ ਫਿਰ ਲੱਗਦਾ ਕਿ ਤੁਹਾਨੂੰ ਤੁਸੀਂ ਪਤਲੇ ਹੋ ਗਏ। ਆਹ ਮਿਊਜ਼ਿਕ ਕਿਹੋ ਜਿਹਾ ਚੱਲ ਪਿਆ ਪਿੱਛੇ?
1: ਪਤਲੇ
0: ਹੋਣ ਦੇ ਲਈ ਨਾ ਜਦੋਂ ਤੁਸੀਂ ਲੋਕ ਜਿਹੜੇ ਅਲੱਗ ਅਲੱਗ ਤਰੀਕੇ ਅਪਣਾ ਲੈਂਦੇ ਹੈਗੇ ਨੇ ਕਿ ਸੈਰ ਕਰਨੀ ਹੈ, ਸਵੇਰੇ ਸਵੇਰੇ ਉੱਠ ਕੇ ਹਲਕਾ ਖਾਣਾ ਖਾਣਾ ਹੈ, ਹਨਾ, ਰਾਤ ਨੂੰ 7 ਵਜੇ ਤੋਂ ਬਾਅਦ ਖਾਣਾ ਨਹੀਂ ਖਾਣਾ, ਉਹ ਸਾਰੀਆਂ ਚੀਜ਼ਾਂ ਕੰਮ ਆਉਣ ਲੱਗ ਜਾਂਦੀਆਂ ਨੇ ਤੇ ਬੰਦੇ ਨੂੰ ਲੱਗਦਾ ਕਿ ਰਾਤ ਨੂੰ ਜਿਹੜੀ ਗ੍ਰੀਨ ਟੀ ਪੀ ਰਿਹਾ ਨਾ ਉਹੀ ਮੇਰਾ ਕੰਮ ਕਰ ਰਹੀ ਹੈ।
1: ਅੱਛਾ ਹਾਂ, ਇਹ ਨਹੀਂ ਰਹਿੰਦਾ
0: ਬਾਕੀ ਚੀਜ਼ਾਂ ਵੀ ਕਰ ਰਹੇ ਹੋ ਤੁਸੀਂ, ਹਨਾ, ਤੁਸੀਂ ਸ਼ੂਗਰ ਛੱਡਤੀ ਹੈ, ਤੁਸੀਂ ਐਕਸਟਰਾ ਕਾਰਬਸ ਛੱਡਤੇ ਨੇ ਤੇ ਉਹ ਸਾਰੀਆਂ ਸਲਾਦ ਤੇ ਆ ਗਏ ਹੋ। ਸਭ ਤੋਂ ਵੱਡੀ ਚੀਜ਼ ਤਾਂ ਇੱਥੇ ਫਰਕ ਪੈ ਜਾਂਦੀ ਹੈ ਭਾਜੀ, ਤੁਹਾਡਾ ਸਾਈਕਲ, ਸਲੀਪਿੰਗ ਸਾਈਕਲ ਜਿਹੜਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਦੇ ਦਰਮਿਆਨ ਤੱਕ ਸਾਰੀ ਚੀਜ਼ਾਂ ਤੈਅ ਹੋ ਜਾਂਦੀਆਂ ਨੇ।
1: ਪਹਿਲਾਂ ਆਪਾਂ ਜਦੋਂ ਡਾਈਟ ਹੀ ਚੇਂਜ ਕਰਤੀ ਨਾ ਤੇ ਆਪੇ ਫਰਕ ਪੈਣਾ ਹੀ ਪੈਣਾ। ਮਤਲਬ ਅੱਛਾ, ਸਭ ਤੋਂ ਜ਼ਰੂਰੀ ਹੈਗਾ ਉਹ ਡਾਈਟ ਨੂੰ ਫੋਲੋ ਕਰਨਾ। ਜਿਹੜਾ ਬੰਦਾ ਫੋਲੋ ਕਰ ਗਿਆ ਫਿਰ ਤੇ ਉਹ ਚੱਲ ਗਿਆ,
0: ਉਹ ਬਾਦਸ਼ਾਹ।
1: ਜੇ ਨੀਤੂ ਕਹਿੰਦੀ ਹੁੰਦੀ ਮੈਂ ਨਾ ਆਹ ਮੇਰਾ ਲਾਸਟ ਚਾਹ ਦਾ ਕੱਪ ਹੈ, ਇਹ ਤੋਂ ਬਾਅਦ ਮੈਂ ਚਾਹ ਪੀਣੀ ਨੀ, ਹਫ਼ਤੇ ਬਾਅਦ ਫਿਰ ਚਾਹ ਲਿਆਉਂਦੀ ਹੁੰਦੀ। ਮੈਂ ਕਿਹਾ ਕੀ ਹੈ, ਮੈਂ ਕਿਹਾ ਤੁਸੀਂ ਤੇ ਹੁਣੇ ਕਿਹਾ ਸੀ ਵੀ ਇਹ ਲਾਸਟ ਕੱਪ ਆ। ਨਹੀਂ ਨਹੀਂ ਆਹ ਵਾਲਾ ਹੁਣ ਲਾਸਟ ਕੱਪ ਆ ਕਹਿੰਦੀ।
0: ਚਾਹ ਵੀ ਬਹੁਤ ਜ਼ਿਆਦਾ ਤੰਗ ਕਰ ਜਾਂਦੀ ਹੈ
1: ਭਾਜੀ। ਚਾਹ ਦੇ ਨਾਲ ਪਰੌਂਠੇ।
0: ਅੱਛਾ,
1: ਜਿਹੜੇ
0: ਪੇਟ
1: ਆਪਣਾ ਹੈ, ਠੀਕ ਹੈ, ਪਰ ਤੁਸੀਂ ਆਪਣਾ ਵੇਖ ਕੇ ਖਾਣਾ, ਠੀਕ ਹੈ। ਦੂਜਾ ਬੰਦਾ ਤੁਹਾਨੂੰ ਜਿੰਨਾ ਮਰਜ਼ੀ ਕਹਿੰਦਾ ਰਵੇ ਨਾ ਘੱਟ ਖਾ ਲਓ, ਆਹ ਨਾ ਖਾਓ, ਉਹ ਨਾ ਖਾਓ, ਕੋਈ ਬੰਦਾ ਕੋਈ ਨੀ ਕਰ ਸਕਦਾ।
0: ਸਭ ਨੇ ਆਪਣੀ ਆਪਣੀ ਡਾਈਟ ਸੈੱਟ ਕਰਨੀ। ਇੱਕ ਟਾਈਮ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਸਭ ਨੂੰ ਪਤਾ ਵੀ ਲੱਗ ਜਾਂਦਾ ਕਿ ਮੇਰੇ ਲਈ ਆਹ ਚੀਜ਼ ਮਾਫਕ ਹੈ, ਆਹ ਨਹੀਂ।
1: ਹਾਂ, ਪਰ ਉਹ ਕਈ ਵਾਰੀ ਲੇਟ ਵੀ ਹੋ ਜਾਂਦੇ ਆਪਾਂ, ਜੇ ਆਪਾਂ ਨੂੰ ਟਾਈਮ ਤੇ ਪਤਾ ਲੱਗ ਜੇ ਨਾ, ਜੇ ਮਤਲਬ ਵੈਸੇ ਕੋਸ਼ਿਸ਼ ਕਰੋ।
0: ਤਜਰਬੇ ਮੈਨੂੰ ਲੱਗਦਾ ਨਾ, ਜਿਵੇਂ ਹੁਣ ਜਿਹੜੇ ਆਪਣੀ ਅਗਲੀ ਜਨਰੇਸ਼ਨ, ਨਹੀਂ ਨਹੀਂ 40 ਤੋਂ, ਮੈਨੂੰ ਲੱਗਦਾ 30 ਤੋਂ ਬਾਅਦ ਤੁਸੀਂ ਤਜਰਬੇ ਕਰਨ ਲੱਗ ਜਾਓ ਆਪਣੀ ਸਿਹਤ ਦੇ
1: ਉੱਤੇ। ਹਾਂ, ਮਤਲਬ ਉਹ ਤਾਂ ਹੈ,
0: ਆਹ ਖਾ ਕੇ ਛੱਡ, ਆਹ ਮੈਂ ਮਹੀਨਾ ਕੁ ਖਾ ਕੇ ਦੇਖਣਾ, ਆਹ ਮੈਂ 2 ਮਹੀਨੇ ਛੱਡ ਕੇ ਦੇਖਣਾ, ਇਹੋ ਜਿਹੀਆਂ ਚੀਜ਼ਾਂ ਵਿੱਚ ਆਹ ਮੈਂ 3 ਮਹੀਨੇ ਪੀਣੀਓ ਨਹੀਂ ਹੈਗੀ, ਲੈਟਸ ਸੀ ਦੀ ਰਿਜ਼ਲਟਸ। ਜਦੋਂ 90 ਡੇਜ਼ ਤੱਕ ਤੁਸੀਂ ਛੱਡ ਰੱਖੋਗੇ, ਵੈਸੇ ਤਾਂ 40 ਦਿਨ ਦਾ ਕੋਰਸ ਕਹਿ ਲੈਂਦੇ, ਪਰ ਜਦੋਂ ਤੁਸੀਂ 90 ਡੇਜ਼ ਤੱਕ ਛੱਡ ਕੇ ਰੱਖੋਗੇ ਉਹਦੇ ਵਾਕਈ ਫਿਰ ਰਿਜ਼ਲਟ ਦਿਖਣਗੇ।
1: ਹਾਂ ਸਹੀ ਗੱਲ।
0: ਮੈਨੂੰ ਡਾਕਟਰ ਨੇ ਹੋਰ ਹੀ ਗੱਲ ਕਹਿਤੀ, ਮੈਨੂੰ ਕਹਿੰਦਾ ਕਿ ਤੂੰ ਹੁਣ ਪ੍ਰੋਟੀਨ ਵੱਲ ਧਿਆਨ ਨਾ ਦੇ, ਤੂੰ ਫਾਈਬਰ ਵੱਲ ਧਿਆਨ ਦੇ।
1: ਅੱਛਾ ਜੀ।
0: ਮੇਰੀਆਂ ਜ਼ਿਆਦਾਤਰ ਸ਼ਿਕਾਇਤਾਂ ਹੁਣ ਪਿੱਛੇ ਜੇ ਸਾਰੀਆਂ ਪੇਟ ਦੇ ਨਾਲ ਜੁੜੀਆਂ ਹੋਈਆਂ ਆਈਆਂ।
1: ਓਕੇ, ਠੀਕ ਹੈ।
0: ਕਹਿੰਦੇ ਨੇ 90% ਬਿਮਾਰੀਆਂ ਪੇਟ ਤੋਂ ਆਉਂਦੀਆਂ।
1: ਹਾਂਜੀ, ਠੀਕ ਹੈ।
0: ਸੋ ਉਹਨੇ ਮੈਨੂੰ ਕਿਹਾ, ਕਹਿੰਦਾ ਫਾਈਬਰ ਦੇ ਵੱਲ ਧਿਆਨ ਦੇ, ਇਹ ਵੀ 40 ਤੋਂ ਬਾਅਦ ਇਹ ਵੀ ਬੜੀ ਇੱਕ ਜ਼ਰੂਰੀ ਚੀਜ਼ ਹੈ ਜਿਹਦੇ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਹੈਗੇ।
1: ਫਾਈਬਰ
0: ਕਿੰਨਾ ਕੁ ਲੈਣਾ, ਮਸ਼ਰੂਮ ਖਾਣੇ ਹੈ, ਆਪਣਾ ਖੀਰਾ ਖਾਣਾ ਹੈ, ਹਨਾ, ਤੇ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਚ ਫਾਈਬਰ ਜ਼ਿਆਦਾ ਹੁੰਦਾ?
1: ਮੈਨੂੰ ਤਾਂ ਤੁਸੀਂ ਦੱਸੀ ਜਾ, ਮੈਨੂੰ ਤਾਂ ਇੰਨੀਆਂ ਵੀ ਨਹੀਂ ਪਤਾ। ਅੱਛਾ, ਮਸ਼ਰੂਮ, ਖੀਰਾ, ਇਹ ਸਾਰੀਆਂ ਫਾਈਬਰ ਵਾਲੀਆਂ ਹੁੰਦੀਆਂ,
0: ਫਾਈਬਰ ਵਾਲੀਆਂ ਚੀਜ਼ਾਂ।
1: ਗਾਜਰ ਚ ਹੁੰਦਾ?
0: ਗਾਜਰ
1: ਵੀ ਤਾਂ ਖੀਰੇ ਦਾ ਭੈਣ ਭਰਾ ਹੀ ਹੈ ਨਾ
0: ਫਿਰ। ਫਾਈਬਰ ਇੰਨਾ ਨਹੀਂ ਹੁੰਦਾ ਹੈਗਾ।
1: ਅੱਛਾ ਅੱਛਾ,
0: ਗਾਜਰ ਚ
1: ਆਇਰਨ ਹੁੰਦਾ ਨਾ,
0: ਆਇਰਨ
1: ਕਹਿੰਦੇ। ਹਾਂ, ਆਇਰਨ ਖਾਓ ਗਾਜਰ। ਆਪਾਂ
0: ਹੋਰ ਬਹੁਤ ਕੁਝ ਹੁੰਦਾ ਗਾਜਰ ਚ,
1: ਮਤਲਬ ਹੁਣ ਪਤਾ ਨਹੀਂ।
0: ਗਾਜਰ ਦਾ ਬਹੁਤ ਵਧੀਆ ਚੀਜ਼ ਹੈ,
1: ਗਾਜਰ ਦਾ ਆਪਾਂ ਜੂਸ ਕਿੰਨਾ ਪੀਂਦੇ ਹੁੰਦੇ ਆ।
0: ਹਾਂ, ਉਹ ਪੀ ਲਓ ਤੁਸੀਂ
1: ਗਾਜਰ ਦਾ ਜੂਸ।
0: ਉਹ ਤੁਸੀਂ ਦੁਪਹਿਰ ਵੇਲੇ ਰੋਟੀ ਸਕਿਪ ਕਰਕੇ ਦੁਪਹਿਰ ਨੂੰ ਗਾਜਰ ਚੁਕੰਦਰ ਦਾ ਜੂਸ ਪੀ ਲਓ ਬਸ।
1: ਹਾਂ, ਚੁਕੰਦਰ ਵਿੱਚ ਪਾ ਕੇ। ਹਾਂ, ਸਹੀ ਗੱਲ ਆ,
0: ਗੱਲ ਬਣ ਗਈ ਉਹਦੇ ਚ।
1: ਤੇ ਵਿੱਚ ਬਾਅਦ ਚ ਸੰਤਰਿਆਂ ਦਾ ਵੀ ਹੁੰਦਾ ਸੀ, ਮਸੰਮੀਆਂ ਦਾ।
0: ਹਾਂ, ਫਾਈਬਰ ਚ ਸੰਤਰਾ,
1: ਮਸੰਮੀਆਂ ਦਾ ਜੂਸ।
0: ਮੈਂਡਰਿਨ ਦੇ ਵਿੱਚ ਜਿੰਨਾ ਫਾਈਬਰ ਹੈਗਾ ਉਹਨਾਂ ਕਿਸੇ ਚ ਨਹੀਂ ਹੈਗਾ। ਉਹ ਬਹੁਤ ਵਧੀਆ ਚੀਜ਼ ਹੈ, ਤੁਹਾਡਾ ਪੇਟ ਸਾਫ ਕਰਨਾ ਹੈ ਨਾ ਜੇ।
1: ਅੱਛਾ, ਜੇ ਮਤਲਬ ਪੇਟ ਦੀਆਂ,
0: ਪੇਟ ਸਾਫ ਕਰਨਾ ਹੈ, ਜਿਵੇਂ ਜੇ ਤੁਹਾਨੂੰ ਲੱਗਦਾ ਹੈ ਕਨਸਟੀਪੇਸ਼ਨ ਵਗੈਰਾ, ਸੰਤਰੇ ਖਾਓ ਡੇਲੀ ਦੋ
1: ਸੰਤਰੇ ਹੋ ਗਿਆ।
0: ਪਰ ਫਿਰ ਮੈਂ ਜਿਵੇਂ ਏਦਾਂ ਕਿਸੇ ਨੂੰ ਦੱਸਿਆ ਉੱਥੇ, ਮੈਂ ਚਲ ਮਤਲਬ ਉਦਾਂ ਹੀ ਬੈਠੇ ਹਨਾ, ਤੇ ਉਹ ਬੈਠੇ ਰਾਤ ਨੂੰ ਖਾਣ ਲੱਗੇ। ਕਹਿੰਦੇ ਆਓ ਭਾਈ, ਤੁਸੀਂ ਕਿਹਾ ਸੀ ਸੰਤਰੇ ਖਾਣੇ।
1: ਅੱਛਾ, ਰਾਤ ਨੂੰ
0: ਰੋਟੀ ਤੋਂ ਬਾਅਦ ਸੰਤਰੇ? ਮੈਂ ਕਿਹਾ ਨਹੀਂ, ਟਾਈਮ ਹੁੰਦਾ ਹਰ ਇੱਕ ਚੀਜ਼ ਦਾ,
1: ਜਦੋਂ ਮਰਜ਼ੀ ਖਾ ਲਓ।
0: ਹਾਂ, ਕਿ ਹਾਂ ਤੁਸੀਂ ਜਦ ਮਰਜ਼ੀ ਖਾ ਲਓ। ਤੇ ਚਲੋ, ਇੱਕ ਟਾਈਮ ਵੀ ਹੁੰਦਾ ਤੇ ਇੱਕ ਥਾਂ ਟਿਕਾਣਾ ਵੀ ਹੁੰਦਾ ਖਾਣ ਦਾ।
1: ਪਹਿਲੀ
0: ਖਬਰ ਚਲਾਉਣ ਤੋਂ ਪਹਿਲਾਂ
1: ਝਿਲਮਿਲ ਤਾਰੇ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ
0: ਇਹ ਮਿਊਜ਼ਿਕ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਮਿਸ ਨਾ ਕਰ ਰਹੇ ਹੋਵੋ। ਤਾਂ ਮੈਂ ਇਹ ਸੋਚਿਆ, ਮੈਂ ਨਾ ਇੱਕ ਦਿਨ ਭਾਜੀ, ਚਲੋ ਆ ਖਬਰ ਦੇ ਵੱਲ ਵੀ ਆਉਂਦੇ, ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਇਫ ਆਈ ਵੁੱਡ ਹੈਵ ਬੀਨ ਰਾਹੁਲ ਗਾਂਧੀ।
1: ਹਾਂਜੀ,
0: ਮਤਲਬ ਹੁਣ ਮੋਦੀ ਬਣਨ ਦਾ ਤਾਂ ਕੋਈ ਫਾਇਦਾ ਨਹੀਂ, ਕਿਉਂਕਿ ਉਹ ਤਾਂ ਦਿਨ ਲੱਥ ਰਹੇ ਨੇ, ਉਹਨਾਂ ਦਾ ਜਾਂਦੀ ਸਰਕਾਰ ਹੈਗੀ। ਪਰ ਜੇ ਮੈਂ ਕੋਈ ਆਪੋਜੀਸ਼ਨ ਦਾ ਕੋਈ ਵੱਡਾ ਲੀਡਰ ਹੁੰਦਾ ਤਾਂ ਮੈਂ ਇੱਕ ਮਾਸਟਰ ਪਲਾਨ ਦੇ ਨਾਲ ਆਉਣਾ ਸੀਗਾ।
1: ਅੱਛਾ ਜੀ,
0: ਕਿ ਇੰਡੀਆ ਦੇ ਵਿੱਚ ਮੀਡੀਆ ਦਾ ਜਿਹੜਾ ਹੁਣ ਬੇੜਾ ਗਰਕ ਹੋਇਆ ਨਾ, ਜਿੰਨਾ ਬੇੜਾ ਗਰਕ ਹੋਇਆ, ਉਹਦਾ ਇੱਕੋ ਇੱਕ ਰਾਮਬਾਣ। ਤੁਸੀਂ ਸੋਚ ਕੇ ਦੇਖੋ, ਇੱਕੋ ਹੀ ਤਰੀਕਾ ਉਹਦਾ,
1: ਮਤਲਬ ਉਹਨੂੰ ਠੀਕ ਕਰਨ ਦਾ।
0: ਹਾਂ, ਉਹਦਾ ਇੱਕੋ ਹੀ ਤਰੀਕਾ ਠੀਕ ਕਰਨ ਦਾ ਹੈਗਾ ਕਿ ਇੰਡੀਆ ਦੇ ਵਿੱਚ ਜਿਹੜਾ ਸਰਕਾਰੀ ਟੀਵੀ ਹੈ ਦੂਰਦਰਸ਼ਨ, ਉਹਨੂੰ ਰਿਵਾਈਵ ਕਰ ਦਿਓ। ਉਹਦੀਆਂ ਖਬਰਾਂ, ਉਹਦਾ ਕੰਟੈਂਟ ਇੰਨਾ ਹੋਵੇ ਕਿ ਦੁਨੀਆ 'ਚ ਜਿਵੇਂ ਰਸ਼ੀਆ ਦੇ ਵਿੱਚ RT ਦੇਖਿਆ ਜਾਂਦਾ ਹੈ, ਆਸਟ੍ਰੇਲੀਆ 'ਚ ABC ਨਿਊਜ਼ ਦੇਖਿਆ ਜਾਂਦਾ ਹੈ, ਅਮੈਰੀਕਾ 'ਚ ਵੀ ABC ਹੈ, ਉੱਥੇ ਦਾ CBS ਹੈ, ਕੈਨੇਡਾ ਦਾ, ਇੱਦਾਂ ਦੇ। ਸੋ ਜਿੰਨੀਆਂ ਵੀ ਕੰਟਰੀਜ਼ ਨੇ, ਪ੍ਰੋਗਰੈਸਿਵ ਕੰਟਰੀਜ਼ ਨੇ, ਉਹਨਾਂ ਦਾ ਜਿਹੜਾ ਉੱਥੋਂ ਦਾ ਸਰਕਾਰੀ ਟੀਵੀ ਚੈਨਲ,
1: ਉਹ ਜ਼ਿਆਦਾ ਦੇਖਦੇ ਆ,
0: ਉਹਦੇ 'ਤੇ ਲੋਕ ਡਿਪੈਂਡ ਰਹਿੰਦੇ ਨੇ। ਅਤੇ ਸਾਡਾ ਸਰਕਾਰੀ ਤਾਂ ਖਸਤਾ ਹਾਲ ਹੈ, ਬੁਰਾ ਹੀ ਹਾਲ ਹੈਗਾ।
1: ਸਹੀ ਗੱਲ ਆ।
0: ਮੇਰਾ ਇਹ ਪਰਸਨਲ ਪਲਾਨ ਹੋਊਗਾ ਕਿ ਜੇ ਮੈਂ, ਜੇ ਕੋਈ ਸੁਣ ਵੀ ਲਵੇ ਤੇ ਮੈਂ ਉਹਨੂੰ ਰਿਵਾਈਵ ਕਰ ਦਵਾਂ,
1: ਸਰਕਾਰੀ ਜਿਹੜਾ
0: ਚੱਕ ਕੇ ਰੱਖਾਂਗਾ
1: ਉਹਨੂੰ, ਉੱਥੇ ਉਹੀ ਸਾਰੇ ਸੁਣ, ਉਹ ਚ ਸਾਰੀਆਂ ਕੁਆਲਿਟੀ ਦੀਆਂ ਖਬਰਾਂ,
0: ਉਹ ਚ ਸਾਰੀਆਂ,
1: ਬਾਕੀ ਕੋਈ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਲੱਲੇ ਭੱਬੇ ਵਾਲਾ,
0: ਲੱਲੇ ਭੱਬੇ ਨਹੀਂ ਹੋਣੇ,
1: ਉਹ ਲੱਲੇ ਭੱਬੇ,
0: ਮਤਲਬ ਹੋਰ ਹੋਣ, ਪ੍ਰਾਈਵੇਟ ਚੈਨਲਸ ਵੀ ਹੋਣ, ਪਰ ਇੱਕ ਸਰਕਾਰੀ ਟੀਵੀ ਦਾ, ਇੱਕ ਜਿਵੇਂ ਆਪਾਂ ਇੱਥੇ ਨਹੀਂ ਹੈਗਾ ਕਿ ਪਬਲਿਕ ਹਸਪੀਟਲਸ ਦਾ ਸਟੈਂਡਰਡ ਇੰਨਾ ਜ਼ਿਆਦਾ ਹੈ ਕਿ ਲੋਕੀ ਸੋਚਦੇ ਨੇ ਵੀ ਠੀਕ ਹੈ ਕੋਈ ਨਹੀਂ ਪ੍ਰਾਈਵੇਟ 'ਚ ਚੱਲੇ ਤਾਂ ਜਾਈਏ, ਪਰ ਉਹਨਾਂ ਦੇ ਕੋਲ ਉਹ ਮਸ਼ੀਨਾਂ ਹੋਣਗੀਆਂ ਜਿਹੜੀਆਂ ਪਬਲਿਕ ਦੇ ਕੋਲ ਨੇ। ਉਹੀ ਚੀਜ਼ ਵੀ ਜਿਹੜਾ ਸਰਕਾਰੀ ਟੀਵੀ ਚੈਨਲ ਉਹਦੇ ਕੋਲ ਇੰਨੇ ਕੁ ਸੋਰਸਿਸ ਹੋਣ, ਸਰਕਾਰ ਦੀਆਂ ਅੰਦਰੂਨੀ ਖਬਰਾਂ ਹੋਣ, ਈਚ ਐਂਡ ਐਵਰੀਥਿੰਗ, ਮਤਲਬ ਉਹਦੇ ਕੋਲ ਐਕਸੈਸ ਹੋਵੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਆਉਣ ਜਾਣ ਦੀ, ਡਿਫੈਂਸ ਤੋਂ ਇਲਾਵਾ, ਫੋਰਨ ਅਫੇਅਰਸ ਤੋਂ ਇਲਾਵਾ, ਤੇ ਏਦਾਂ ਦੀ ਇੱਕ ਪਾਲਿਸੀ ਆਣੀ ਚਾਹੀਦੀ ਹੈਗੀ ਇੰਡੀਆ 'ਚ। ਪਰ ਮੈਂ ਪਤਾ ਨਹੀਂ ਤੁਹਾਡੇ ਨਾਲ ਕਿਉਂ ਡਿਸਕਸ ਕਰ ਰਿਹਾ,
1: ਪਰ ਇੱਕ ਗੱਲ ਹੈ ਕਿ ਮੈਂ ਵੀ ਇਹਨੂੰ ਐਡ ਕਰਨਾ ਚਾਹੁੰਦਾ, ਪਰ ਮੇਰੇ ਖਿਆਲ ਨਾਲ ਜਿੱਦਾਂ ਜਿਹੜਾ ਚੈਨਲ ਆ ਨਾ, ਜਿਹੜਾ ਨਿਊਜ਼ ਚੈਨਲ ਹੈ, ਉੱਥੇ ਕਿਸੇ ਦਾ ਦਬਾਅ ਨਹੀਂ ਹੋਣਾ ਚਾਹੀਦਾ। ਜਿਹੜੀ ਜਿਹੜੀ ਨਿਊਜ਼ ਆ ਗਈ ਹੈ ਨਾ, ਉਹ ਭਾਈ ਪਹਿਲਾਂ ਸਰਕਾਰ ਨੂੰ ਪੁੱਛੋ ਵੀ ਯਾਰ ਇਹ ਮਤਲਬ ਹੈ, ਮਤਲਬ ਉਹ ਹੋਵੇ ਵੀ ਜਿਹੜੀ ਸੱਚ ਹੈਗੀ ਹੈ ਲੋਕਾਂ ਨੂੰ ਦੱਸਿਆ ਜਾਵੇ।
0: ਅੱਗੇ ਏਦਾਂ ਹੀ ਚੱਲਦਾ ਸੀ ਦੂਰਦਰਸ਼ਨ,
1: ਕੋਈ ਉਹ ਨਹੀਂ ਹੈ ਭਾਈ।
0: ਦੇਖੋ, ਅੱਗੇ ਪੁਰਾਣੇ ਟਾਈਮਾਂ ਦੇ ਵਿੱਚ ਦੂਰਦਰਸ਼ਨ ਚੱਲਦਾ ਸੀ ਤੇ ਸਰਕਾਰੀ ਖਬਰਾਂ ਹੀ ਚਲਾਉਂਦੇ ਸੀਗੇ, ਸਰਕਾਰ ਦੇ ਅਗੇਂਸਟ ਵੀ ਮਾੜੀਆਂ ਮੋਟੀਆਂ ਚੱਲਦੀਆਂ ਸੀ, ਬਟ ਉਹ ਤਾਂ ਇੱਕ ਤਰੀਕਾ ਹੁੰਦਾ ਸੀ
1: ਜੀ ਜੀ,
0: ਉਹਨਾਂ ਸ਼ੂਗਰ ਕੋਟ ਕਰਕੇ। ਇਹਨਾਂ ਕੰਟਰੀਜ਼ ਦੇ ਵਿੱਚ ਨਹੀਂ ਹੈਗਾ, ਇੰਡੀਆ ਦੇ ਵਿੱਚ ਵੀ ਜੇ ਉਹ ਤਰੀਕਾ ਨਾ ਹੋਵੇ ਵੀ ਜੇ ਸਰਕਾਰ ਦੇ ਉਲਟ ਕੋਈ ਚੀਜ਼ ਜਾਂਦੀ ਹੈ ਤਾਂ ਉਹ ਜਾਵੇ।
1: ਹਾਂ ਬਿਲਕੁਲ, ਦੱਸਣਾ,
0: ਬਟ ਉਹ ਟੀਵੀ ਚੈਨਲ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਦੇਖਣ ਵੀ ਕੋਵਿਡ ਦੇ ਟਾਈਮ ਦੇ ਉੱਤੇ ਸਰਕਾਰ ਨੇ ਇੰਨੇ ਟੀਕੇ ਲਗਾਏ ਤੇ ਇੰਨੀਆਂ ਗਲਤ ਰਿਪੋਰਟਿੰਗ ਵੀ ਆਈਆਂ, ਆਹ ਫਲਾਣੇ ਸਟੇਟ ਦਾ, ਆਹ ਹੈਲਥ ਡਿਪਾਰਟਮੈਂਟ ਦਾ ਬੁਰਾ ਹਾਲ, ਆਹ ਇੱਥੇ ਇੰਜੈਕਸ਼ਨ ਨਹੀਂ ਮਿਲ ਸਕੇ, ਇੱਥੇ ਸਪਲਾਈਜ਼ ਨਹੀਂ ਹੋ ਸਕੀ, ਇੱਥੇ ਆਕਸੀਜਨ ਸਿਲੰਡਰ ਨਹੀਂ, ਆਹ ਕੰਮ ਸਰਕਾਰੀ ਮੀਡੀਆ ਦਾ ਹੁੰਦਾ ਨਾ,
1: ਇਹ ਚੀਜ਼ ਵੀ ਹੋਣੀਆਂ ਚਾਹੀਦੀਆਂ,
0: ਤੇ ਫਿਰ ਜ਼ਿਆਦਾ ਵਧੀਆ ਹੈਗਾ। ਤੇ ਉਹ ਆਈ ਵੁੱਡ ਸੇ ਕਿ ਕੋਈ ਸੁਣ ਲਵੇ ਕਾਂਗਰਸ ਵਾਲਾ ਬੰਦਾ ਤੇ ਉਹ ਅੱਗੇ ਰਾਹੁਲ ਗਾਂਧੀ ਨੂੰ ਦੱਸ ਦੇਵੇ, ਤੇ ਜੇ ਆਉਣ ਵਾਲੇ ਟਾਈਮ 'ਚ ਜੇ ਇਹ ਇੰਪਲੀਮੈਂਟ ਹੋਊਗੀ ਪਾਲਿਸੀ, ਤੁਸੀਂ ਯਾਦ ਰੱਖਿਓ ਕਿ ਦੁਨੀਆ ਦੇ ਸਭ ਤੋਂ ਘਟੀਆ ਸ਼ੋਅ ਦੇ ਵਿੱਚ ਇਹ ਗੱਲ ਆਪਾਂ ਕਰਕੇ ਗਏ ਸੀਗੇ।
1: ਘਟੀਆ ਸ਼ੋਅ 'ਚ ਵਧੀਆ ਗੱਲ ਹੈ,
0: ਵਧੀਆ ਗੱਲ ਕਰਕੇ ਸੀਗੇ,
1: ਵਧੀਆ ਗੱਲ ਕਰ। ਪਰ ਇਹ ਗੱਲ ਤੇ ਬਿਲਕੁਲ ਸਹੀ ਗੱਲ ਹੈ ਤੁਹਾਡੀ, ਮਤਲਬ ਜੇ ਮੀਡੀਆ
0: ਨਾਲ ਇਹਦੇ ਨਾਲ ਬਾਕੀ ਚੈਨਲ ਦਬ ਜਾਣਗੇ, ਕਿਉਂਕਿ ਤੁਸੀਂ ਪੈਸਾ ਇੰਨਾ ਇੰਤਹਾ ਉਹਦੇ ਤੇ ਲਗਾਤਾ, ਤੁਸੀਂ ਉਹਨੂੰ ਐਡਵਰਟੀਜ਼ਮੈਂਟ ਦੇਤੀ, ਤੁਸੀਂ ਪ੍ਰਾਈਵੇਟ ਇਨਵੈਸਟਰਸ ਨੂੰ ਖਿੱਚ ਕੇ ਲਿਆ ਰਹੇ ਹੋ ਕਿ ਇਹਨਾਂ ਨੂੰ ਐਡਾਂ ਦਿਓ ਜੀ, ਸਰਕਾਰ ਚਾਹੇ ਤਾਂ ਕੋਈ ਨੀ ਕਰਵਾ ਸਕਦੀ ਹੈ, ਤੁਸੀਂ ਉਹਨਾਂ ਦੇ ਸ਼ੋਜ਼ ਵਧਾਤੇ, ਤੁਸੀਂ ਉਹਨਾਂ ਦੀਆਂ ਚੈਨਲ ਨਿਊਜ਼ ਦਾ ਸਟੈਂਡਰਡ ਵਧਾਤਾ, ਤੁਸੀਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇਤਾ, ਸਰਕਾਰੀ ਨੌਕਰੀ ਉਹਦੇ, ਫਿਰ ਅਗਲੀ ਆਉਣ ਵਾਲੀ ਤੁਹਾਡੀ ਸਰਕਾਰ ਚਾਹੇ ਚਲੀ ਜਾਵੇ, ਅਗਲੀ ਸਰਕਾਰ ਜਿਹੜੀ ਵੀ ਆਊਗੀ, ਜੇ ਉਹ ਪਾਰਟੀ ਉਸ ਚੈਨਲ ਨੂੰ ਜਾਂ ਉਹਦੀ ਇੰਡੀਪੈਂਡੈਂਸ ਨੂੰ ਬੰਦ ਕਰਦੀ ਹੈ, ਤਾਂ ਲੋਕਾਂ ਨੂੰ ਕਲੀਅਰਲੀ ਦੇਖ ਜਾਊਗਾ ਕਿ ਆਹ ਦੇਖੋ ਫਰਕ ਹੈ, ਹਨਾ ਫਰਕ ਦੇਖਿਆ ਕਿੰਨਾ, ਜ਼ਮੀਨ ਆਸਮਾਨ ਦਾ ਫਰਕ ਪਿਛਲੀ ਸਰਕਾਰ ਨੇ ਐਦਾਂ ਕੀਤਾ ਸੀ, ਸਾਰਾ ਕੁਛ ਆਉਂਦਾ ਹੋਣਾ, ਉਹ ਵੀ ਇੱਕ ਜਿਹੜੀ ਗੱਲ ਹੈ ਉਹ ਢੱਕੀ ਢਕਾਈ ਨਹੀਂ ਰਹੂਗੀ, ਸੋ ਇਹ ਇੱਕ ਮੇਰੇ ਖਿਆਲ ਦੇ ਨਾਲ ਮਾਸਟਰ ਸਟ੍ਰੋਕ ਹੋਣਾ ਚਾਹੀਦਾ ਹੈ,
1: ਨਹੀਂ ਨਹੀਂ ਵੈਰੀ ਗੁੱਡ, ਇਹ ਹੋਣਾ ਚਾਹੀਦਾ ਜੀ,
0: ਬਾਕੀ ਐਨੀਵੇਜ਼ ਆਪਾਂ ਮਿਊਜ਼ਿਕ ਚਲਾ ਕੇ ਦੂਰਦਰਸ਼ਨ ਦਾ ਇਸ ਕਰਕੇ ਗੱਲ ਕਹਿ ਰਹੇ ਸੀਗੇ ਕਿ ਅਸੀਂ ਉਹਨੂੰ ਜਿੰਦਾ ਰੱਖ ਰਹੇ ਹਾਂ, ਸ਼ਾਇਦ ਅਸੀਂ ਉਸ ਚੈਨਲ ਨੂੰ ਜਿੰਦਾ ਰੱਖ ਰਹੇ ਹਾਂ,
1: ਜਿਹੜਾ ਛੋਟੇ ਹੁੰਦੇ ਆਪਾਂ ਸੁਣਦੇ ਹੁੰਦੇ ਹਾਂ,
0: ਹੋਰ ਕੋਈ ਵੀ ਨਹੀਂ ਸੁਣਦੇ,
1: ਆ ਜਾਓ ਤੁਸੀਂ ਫਿਰ ਲੈ ਕੇ ਆਓ ਉਹ ਚੀਜ਼ਾਂ ਤੇ ਪੁਰਾਣੀਆਂ ਚੀਜ਼ਾਂ ਲੈ ਕੇ
0: ਆਓ, ਇੰਨੀਆਂ ਅਜਿਹੀਆਂ ਖਬਰਾਂ ਤਾਂ ਨਹੀਂ ਸੀ ਹੁੰਦੀਆਂ, ਪਰ ਅਸੀਂ ਸੋਚਿਆ ਵੀ ਸਟੈਂਡਰਡ ਉਹ ਖਬਰਾਂ ਦਾ ਸਟੈਂਡਰਡ ਸਾਡਾ
1: ਸਹੀ ਗੱਲ
0: ਮੈਚ ਕਰਦੀ ਹੈ ਆਪਸ ਦੇ ਵਿੱਚ,
1: ਬਿਲਕੁਲ ਬਿਲਕੁਲ,
0: ਤੇ ਅੱਛਾ ਆਪਾਂ ਖਾਣ ਦੀ ਗੱਲ ਕਰ ਰਹੇ ਸੀ, ਥਾਂ ਟਿਕਾਣੇ ਦੀ ਗੱਲ ਕਰ ਰਹੇ ਸੀ ਭਾਜੀ, ਇੱਕ ਨਾ ਵੀਡੀਓ ਆਈ ਪਿੱਛੇ ਜੇ, ਵੀਡੀਓ ਇੰਡੀਗੋ ਦੀ ਇੱਕ ਫਲਾਈਟ ਸੀਗੀ ਤੇ ਉਹ ਖਾਸੀ ਵਾਇਰਲ ਹੋ ਗਈ, ਉਹ ਵਾਇਰਲ ਏਦਾਂ ਹੋਈ ਕਿ ਸੋਸ਼ਲ ਐਕਸ ਦੇ ਉੱਤੇ ਨਾ ਇੱਕ ਵੀਡੀਓ ਪਾਈ ਇੱਕ ਜਨਾਨੀ, ਤੇ ਉਹ ਆਪਣੇ ਜਿਵੇਂ ਅਗਲੀ ਸੀਟ ਤੇ ਜਿਹੜੇ ਰਿਸ਼ਤੇਦਾਰ ਬੈਠੇ ਨੇ ਉਹਨਾਂ ਨੂੰ ਢੋਕਲਾ ਦੇ ਰਹੀ ਹੈ, ਥੇਪਲਾ ਚਨੇ ਪਾ ਕੇ ਦੇ ਰਹੀ
1: ਹੈ, ਪਿਛਲੀ ਸੀਟ ਤੋਂ ਅੱਗੇ ਜਦੋਂ ਆਪਾਂ ਅਗਲੀ ਤੇ ਸਾਰੇ ਜਦੋਂ ਪਿਕਨਿਕ ਪਾਰਟੀ ਕਰਦੇ ਹੁੰਦੇ
0: ਹੋ, ਉਹੀ ਕੈਮਰਾ ਘੁੰਮਦਾ ਹੈ, ਫਿਰ ਉਹ ਨਾਲ ਦੀ ਸੀਟ ਤੇ ਜਾਂਦਾ ਹੈ,
1: ਅੱਛਾ ਠੀਕ ਹੈ,
0: ਫਿਰ ਉਹ ਤੋਂ ਪਿਛਲੀ ਤੇ, ਫਿਰ ਉਹ ਆਪਣੀ ਪਿਛਲੀ ਤੇ, ਤੇ ਐਦਾਂ ਕਰਕੇ ਦੇਖਦੇ ਨੇ ਕਿ ਉਹਨਾਂ ਨੇ ਜਹਾਜ਼ ਦੇ ਵਿੱਚ ਇੱਕੋ ਹੀ ਫੈਮਿਲੀ ਦੇ ਘੱਟੋ ਘੱਟ 15-20 ਮੈਂਬਰਸ ਹੋਣਗੇ, ਪਰ ਉਹਨਾਂ ਨੇ ਘਸਮਾਨ ਜੋ ਪਾ ਕੇ ਰੱਖਿਆ ਹੋਇਆ ਨਾ ਜਹਾਜ਼ ਦੇ ਵਿੱਚ, ਕੈਸਾ ਲਗਾ ਚਾਚਾ, ਕੈਸਾ ਲਗਾ ਦਾਦਾ, ਖੀਰ ਖਾ ਰਹੇ ਹੋ,
1: ਅਰੇ ਵੋ ਜੋ ਤੁਮਨੇ ਵੋ ਬਨਾਈ ਖਾ ਰਹਾ,
0: ਅਰੇ ਅਚਾਰ ਦੇ ਨਾ ਉਹ ਯਾਰ ਭਾਜੀ, ਮਤਲਬ ਬੱਸ ਦੇ ਵਿੱਚ ਵੀ ਨਹੀਂ ਆਪਾਂ ਇਹ ਕੰਮ ਕਰਦੇ ਜੋ ਉਹਨਾਂ ਨੇ ਇੰਡੀਗੋ ਦੀ ਫਲਾਈਟ ਦੇ ਵਿੱਚ ਰਲ ਕੇ ਕੀਤਾ ਹੈ, ਮਤਲਬ ਆਪਣਾ ਹੀ ਕੈਫੇਟੇਰੀਆ ਖੋਲਿਆ ਹੋਇਆ। ਹੁਣ ਇਹਦੇ ਇਹਨੂੰ ਦੋ ਤਰੀਕੇ ਦੇ ਲੋਕ ਲੈਣਗੇ, ਇੱਕ ਤਾਂ ਉਹ ਲੋਕ ਕਹਿਣਗੇ ਕਿ ਦੇਖਿਆ ਅਸੀਂ ਇੰਡੀਅਨ ਜਿੱਥੇ ਵੀ ਜਾਂਦੇ ਹਾਂ ਆਪਣਾ ਦੇਸੀਪਣਾ ਨਾਲ ਲੈ ਕੇ ਜਾਂਦੇ ਹੈਗੇ,
1: ਸਹੀ ਹੈ,
0: ਤੇ ਦੂਸਰੇ ਉਹ ਹੈਗੇ ਨੇ ਕਿ ਸ਼ਰਮ ਕਰੋ,
1: ਸਹੀ ਗੱਲ ਹੈ, ਬਿਲਕੁਲ,
0: ਦਿਸ ਇਜ਼ ਨਾਟ ਦੀ ਏਵੀਏਸ਼ਨ ਕਲਚਰ,
1: ਕਿਉਂਕਿ ਉੱਥੇ ਮਤਲਬ ਇੱਕ ਤਾਂ ਉਹੀ ਹੈ ਨਾ ਵੀ ਉੱਥੇ ਸਾਰੇ ਇੰਡੀਅਨ ਨਹੀਂ ਹੈਗੇ, ਸਾਰੇ ਮਲਟੀ ਕਲਚਰਲ ਆ, ਉੱਥੇ ਕੋਈ ਅਲੱਗ ਬੰਦੇ ਵੀ ਹੈਗੇ ਆ ਤੇ ਤੁਸੀਂ ਬਾਕੀਆਂ ਨੂੰ ਡਿਸਟਰਬ ਕਰਦੇ ਪਏ ਹੋ। ਭਾਈ ਪਿੱਛੇ ਜੇ ਇਹ ਵੀ ਤੇ ਵੀਡੀਓ ਆਈ ਸੀ ਨਾ ਜਦੋਂ ਮੇਰੇ ਖਿਆਲ ਦਾ ਜਹਾਜ਼ ਜਾਂ ਏਅਰਪੋਰਟ ਤੇ ਗਰਬਾ ਕਰਨ ਲੱਗ ਪਏ ਸੀ ਸਾਰੇ ਜਣੇ, ਤੁਸੀਂ ਆਪਣਾ ਜੋ ਮਰਜ਼ੀ ਕਰੋ, ਕੰਨਾਂ ਤੇ ਹੈਡਫੋਨ ਲਾ ਕੇ ਜਿੰਨੀ ਮਰਜ਼ੀ ਉੱਚੀ ਆਵਾਜ਼ ਕਰ ਲਓ,
0: ਡਿਸਟਰਬ ਨਹੀਂ
1: ਕਰ ਸਕਦੇ, ਪਰ ਤੁਹਾਡੀ ਆਵਾਜ਼ ਜੇ ਬੰਦੇ ਨੂੰ ਨਹੀਂ ਸੁਣੀ ਚਾਹੀਦੀ ਵੀ ਉਹਨੇ ਆਪਣਾ ਕੀ ਪਤਾ ਅੰਦਰ ਕਿੱਦਾਂ ਦਾ ਹੈਗਾ ਵਾ, ਕੀ ਚੱਲ ਰਿਹਾ ਉਹਦੇ, ਉਹਨੂੰ ਕੱਲਾ ਛੱਡੋ।
0: ਪਰ ਇੱਥੇ ਇਹਨਾਂ ਨੇ ਜੋ ਢੋਕਲੇ, ਥੇਪੜੇ, ਫਾਫੜੇ ਫਾਫੜੇ ਆਪਸ ਦੇ ਵਿੱਚ ਵੰਡੇ ਨੇ, ਚਣੇ ਚੁਣੇ, ਪੂਰੀਆਂ ਭਟੂਰੇ ਛੋਲੇ,
1: ਯਾਰ ਇਹ ਤਾਂ ਮਤਲਬ ਪੂਰਾ
0: ਜੋ ਇਹਨਾਂ ਨੇ ਤੋਂ ਆਲੇ ਦੁਆਲੇ ਜਹਾਜ਼ ਦੇ ਵਿੱਚ, ਸ਼ੁਕਰ ਇਸ ਗੱਲ ਦਾ ਹੈ, ਸ਼ੁਕਰ,
1: ਹਾਂਜੀ,
0: ਮਤਲਬ ਮੈਨੂੰ ਨੀ ਪਤਾ ਹੈਗਾ ਪਰ ਪੂਰੀ ਵੀਡੀਓ ਚ ਦਿਖਦਾ ਨੀ, ਪਰ ਸ਼ੁਕਰ ਇਸ ਗੱਲ ਦਾ ਹੈ ਕਿ ਇਹ ਡੋਮੈਸਟਿਕ ਫਲਾਈਟ ਸੀ, ਇੰਡੀਆ ਦੇ ਵਿੱਚ ਬਾਕੀ ਲੋਕ ਸ਼ਾਇਦ ਜਰ ਰਹੇ ਹੋਣ, ਦੂਸਰੇ ਕਲਚਰ ਦਾ ਵੀ ਬੈਠਾ ਹੁੰਦਾ ਤੇ ਆਫ ਕੋਰਸ ਉਹਨਾਂ ਨੂੰ ਨਹੀਂ ਪਸੰਦ ਹੈਗਾ,
1: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹ ਤਾਂ ਹੈ,
0: ਕਿਉਂਕਿ ਡੋਮੈਸਟਿਕ ਸੀਗੀ ਤੇ ਇੰਡੀਗੋ ਦੀ ਸੀਗੀ, ਤਾਂ ਆਪਾਂ ਅਸਿਊਮ ਕਰਕੇ ਚੱਲ ਰਹੇ ਹਾਂ ਕਿ ਉਹ ਲੋ ਕੈਰੀਏਜ ਕੋਸਟ ਵਾਲੀਆਂ ਹੁੰਦੀਆਂ ਨੇ,
1: ਜੀ ਜੀ ਜੀ,
0: ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਖਾਣਾ ਜੇ ਤੁਸੀਂ ਲੈਣਾ ਤਾਂ ਪੇ ਕਰਕੇ ਲੈ ਲਓ, ਹਨਾ, ਉਹ ਵਾਲੀਆਂ ਹੁੰਦੀਆਂ ਨੇ ਉਹ ਨੋਰਮਲੀ, ਕਿਉਂਕਿ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾ ਰਹੀ ਹੈ ਤੇ 1.5-2 ਘੰਟੇ ਦੀਆਂ ਫਲਾਈਟਾਂ ਨੇ, ਉਹ ਜੋ ਕੀ ਸਰਵ ਕਰਨ, ਹਨਾ,
1: ਸਾਰੇ ਉਹਦਾ ਮਤਲਬ ਪਿਕਨਿਕ ਨਹੀਂ ਕਿ ਮਲਾਉਣ ਆਏ ਹੋਣੇ ਸਾਰੇ ਜਣੇ, ਤੇ ਚਲੋ ਖਾਣਾ ਖੋਣਾ ਆਪਣਾ ਲੈ ਜਾਓ,
0: ਮਤਲਬ ਟ੍ਰੇਨਾਂ ਟਰੂਨਾਂ ਦੇ ਵਿੱਚ ਵੀ ਇਹ ਮਾਹੌਲ ਠੀਕ ਲੱਗਦਾ, ਫਿਰ ਵੀ ਕਿਸੇ ਹੱਦ ਤੱਕ ਠੀਕ ਨਹੀਂ ਲੱਗਦਾ, ਇਦਾਂ ਹੋਣਾ ਨਹੀਂ ਚਾਹੀਦਾ,
1: ਟ੍ਰੇਨਾਂ ਵਿੱਚ ਵੀ ਨਾ ਜਦੋਂ ਕੋਈ ਆਪਣਾ ਜਿਹੜਾ ਕੈਰੀ ਡੱਬਾ ਹੁੰਦਾ ਨਾ ਜਿੱਥੇ ਆਪਣੀ ਸੀਟ ਹੁੰਦੀ ਹੈ ਉੱਥੇ ਥੋੜਾ ਬਹੁਤ ਚੱਲ ਜਾਂਦਾ, ਮਤਲਬ ਇਹ ਨਹੀਂ ਹੈ ਵੀ ਤੁਸੀਂ
0: ਆਪਣੀਆਂ
1: ਕਵਰ ਹੋ ਜਾਂਦੇ,
0: ਕਿਉਂਕਿ ਇਹਦੇ ਵਿੱਚ ਉਹਨਾਂ ਦੀਆਂ ਆਲੇ ਦੁਆਲੇ ਵਾਲੀਆਂ ਸੀਟਾਂ ਤੇ ਵੀ ਹੋਰ ਸਵਾਰੀਆਂ ਬੈਠੀਆਂ ਨੇ, ਹਨਾ, ਉਹਨਾਂ ਨੂੰ ਉਹ ਸਮੈਲ ਜਾਂ ਉਹ ਨਹੀਂ ਚਾਹੁੰਦੇ ਹੋਣਗੇ, ਕਿ ਫਰਜ਼ ਕਰੋ ਕੋਈ ਜਿਵੇਂ ਮੈਂ ਹੁਣ ਕੁਛ ਚੀਜ਼ਾਂ ਡਾਇਟ ਦੇ ਵਿੱਚ ਚੇਂਜ ਕਰ ਰਿਹਾ, ਮੈਂ ਨਹੀਂ ਚਾਹੁੰਦਾ ਮੈਂ ਸਮੈਲ ਕਰਾਂ, ਜਿਵੇਂ ਤੁਸੀਂ ਪਰੌਂਠਿਆਂ ਦੀ ਗੱਲ ਕਰਤੀ, ਚਾਹ ਦੇ ਨਾਲ ਪਰੌਂਠੇ, ਸਾਡੇ ਨਾਲ ਨਾ ਅੱਗ ਜਰਾਤੀ ਤੋਂ ਗੱਲ ਯਾਦ ਆ ਗਿਆ, ਬੜੀ ਪਹਿਲਾਂ ਦੀ ਗੱਲ ਆ ਸੀ ਜਦੋਂ ਰਹਿੰਦੇ ਆਈ ਆਏ ਆਸਟ੍ਰੇਲੀਆ, ਤੇ ਉਹ ਸਾਡੇ ਨਾਲ ਕੋਈ ਆ ਕੇ ਰਹਿਣ ਲੱਗ ਗਿਆ ਸੀਗਾ, ਹਨਾ, ਸਾਡੇ ਗੁਜਰਾਤ ਦੇ ਵਿੱਚ, ਹਾਂ, ਤੇ ਉਹ ਫਿਰ ਜਦੋਂ ਮੂਵ ਕਰ ਗਏ ਹੈਰਿਸ ਪਾਰਕ ਤੇ ਉਹ ਆਏ ਤੇ ਉਹ ਮਿਲੇ ਅਰੇ ਭਈਆ ਕੈਸੇ ਹੋ ਬਾਬੀ ਕੈਸੇ ਹੋ ਅਰੇ ਕੈਸੇ ਹੋ ਨਾ ਉਹ ਕੇਮ ਚੋ ਕਰਕੇ ਫਿਰ ਉਹਦੇ ਹਨਾ ਆਓ ਕਵੀ ਚਾਹੇ ਸਨੇਕਸ ਪੇ
1: ਚਾਹ
0: ਦੇ ਨਾਲ ਸੱਪ ਖਿਲਾਣਗੇ
1: ਜਿਦਾਂ ਤੁਸੀਂ ਚਾਹ ਸਨੇਕ ਕਹਿ ਲਾ ਮੈਂ ਦੁਬਈ ਰਹਿੰਦਾ ਹੁੰਦਾ ਸਾਡੇ ਨਾਲ ਭਾਬੀ ਜੀ ਰਹਿੰਦੇ ਹੁੰਦੇ ਸੀ ਤੇ ਉਹ ਨਾ ਅਸੀਂ ਨਾ ਮਤਲਬ ਨੀਤੂ ਬੜੀ ਵਧੀਆ ਗੱਲ ਸੁਣਾਉਂਦੀ ਹੁੰਦੀ ਉਹ ਨਾ ਅਸੀਂ ਨਾ ਸਾਰੇ ਜਣੇ ਨੀਤੂ ਤੇ ਉਹ ਭਾਬੀ ਵੀ ਬੈਠੇ ਨਾ ਤੇ ਉਹਨਾਂ ਕੋਲ ਸਰਚ ਕਰਦੇ ਪਏ ਹਾਂ ਠੀਕ ਹੈ ਤੇ ਕੋਈ ਸਰਚ ਨਾ ਭਾਬੀ ਕੋ ਹੋ ਨਹੀਂ ਰਿਹਾ ਅਰੇ ਬਾਬੀ ਇਹ ਦੇਖਣਾ ਮੇਰੀ ਗੁਗਲੀ ਖੁੱਲ ਨਹੀਂ ਰਹੀ ਗੁਗਲੀ ਗੁਗਲੀ ਗੁਗਲ ਗੁਗਲ ਕਹਿੰਦੇ ਗੁਗਲੀ ਬਾਬੀ ਮੇਰੀ ਗੁਗਲੀ ਖੁੱਲ ਨਹੀਂ ਰਹੀ ਪਲੀਜ਼ ਗੁਗਲੀ ਖੋਲ ਦੇ ਲਾ ਓਏ ਓਏ ਉਹ ਆਪਾਂ ਇੰਨਾ ਯਾਦ ਕਰਦੇ ਹਾਂ ਨਾ ਤੇ ਉਹ ਮਤਲਬ ਪਰ ਉਹ ਵੀ ਗੱਲਾਂ ਯਾਦ ਰਹਿੰਦੀਆਂ ਆਪਣੀਆਂ ਤੇ ਮਤਲਬ ਉਹ ਕਹਿੰਦਾ ਉੱਥੇ ਅੱਛਾ ਉਹ ਵੀ ਗੱਲ ਹੁੰਦਾ ਅੱਛਾ ਕਈ ਭਾਜੀ ਮਤਲਬ ਜਦੋਂ ਤੁਸੀਂ ਕਿਸੇ ਨਾਲ ਰਹਿੰਦੇ ਹੋ ਨਾ ਕਈ ਗੱਲਾਂ ਏਦਾਂ ਦੀ ਹੁੰਦੀਆਂ ਬੜੀਆਂ ਯਾਦ ਰਹਿੰਦੀਆਂ ਹਨਾ ਤੇ ਇੱਕ ਹੁੰਦਾ ਸੀ ਮਤਲਬ ਮੇਰਾ ਦੋਸਤ ਹੁੰਦਾ ਸੀ ਉਹੀ ਮਤਲਬ ਜਿਹੜੇ ਆਪਾਂ ਫੈਮਿਲੀ ਨਾਲ ਰਹਿੰਦੇ ਹੁੰਦੇ ਸੀ ਨਾ ਤੇ ਉਹਨੇ ਆ ਕੇ ਕਹਿਣਾ ਉਹਦਾ ਨਾਂ ਉਹਦੀ ਵਾਈਫ ਦਾ ਨਾਂ ਤਾਂ ਨੀ ਪਤਾ ਕੋਈ ਨਾਮ ਲੈ ਕੇ ਨਾ ਅੱਛਾ ਐਸਾ ਕਰਨਾ ਇੱਕ ਅੱਛੀ ਸੀ ਚਾਏ ਬਣਾ ਦੇਣਾ ਫਿਰ ਉਹ ਕਹਿੰਦਾ ਅੱਛੀ ਸੀ ਚਾਏ ਹਾਂ ਅਦਰਕ ਕੂਟ ਕੂਟ ਕੇ ਡਾਲਦਾ ਉਹ ਅਦਰਕ ਇੰਨਾ ਪਾਉਂਦੇ ਹੁੰਦੇ ਸੀ ਚਾਹ ਭਾਜੀ ਓਏ ਹੋਏ ਹੋਏ ਹੋਏ ਮਤਲਬ ਉਹ ਹਮੇਸ਼ਾ ਹਾਲੇ ਤੱਕ ਕਿਸੇ ਨੂੰ ਯਾਦ ਰਹਿੰਦਾ ਕਈ ਚੀਜ਼ਾਂ ਜਿੱਦਾਂ ਹੁੰਦੇ ਨਾ ਇੱਕ ਮੇਰਾ ਯਾਰ ਹੁੰਦਾ ਸੀ
0: ਚਾਹ ਚ ਅਦਰਕ ਪਾ ਲੈਂਦੇ ਸੀ ਸਬਜ਼ੀ ਫੋਕੀ
1: ਨਹੀਂ ਨਹੀਂ ਨਹੀਂ ਮੈਂ ਕਹਿੰਦਾ ਮੈਂ ਹੁਣ ਜਦੋਂ ਵੀ ਮੈਂ ਹਮੇਸ਼ਾ ਉਹਨੂੰ ਕਹਿੰਦਾ ਉਹਨਾਂ ਫੋਨ ਕਰਕੇ ਅਰੇ ਯੋਗੇਸ਼ ਭਈਆ ਉਹ ਚਾਏ ਅਦਰਕ ਵਾਲੀ ਪੀਣੀ ਹੈ ਕਿ ਨਹੀਂ ਮਤਲਬ ਅਦਰਕ ਵਾਲੀ ਚਾਏ ਉਹਨਾਂ ਦੀ ਹੁੰਦੀ ਸੀ ਮਸ਼ਹੂਰ ਉਹ ਬੜਾ ਅਦਰਕ ਪਾਉਂਦੇ ਹੁੰਦੇ ਸੀ ਤੇ ਇੱਕ ਸਾਡਾ ਯਾਰ ਹੁੰਦਾ ਸੀ ਉਹ ਸਾਊਥ ਇੰਡੀਅਨ ਹੁੰਦਾ ਸੀ ਭਾਜੀ ਉਹ ਜਿੰਨੀ ਵਧੀਆ ਫਿਸ਼ ਬਣਾਉਂਦਾ ਹੁੰਦਾ ਸੀ ਨਾ ਮੈਂ ਕਹਿੰਦਾ ਹਾਲੇ ਤੱਕ ਮੈਂ ਉਹ ਇੱਥੋਂ ਦੀ ਆ ਖਾਧੀ ਨਹੀਂ ਆ ਉਹਨੇ ਨਾ ਐ ਗੋਲ ਜੀ ਬਣਾ ਕੇ ਉੱਤੇ ਪਤਾ ਨੀ ਕੀ ਪਾ ਕੇ ਉਹ ਮਤਲਬ ਮਸਾਲੇ ਵੀ ਉਹਦੇ ਮਤਲਬ ਸਾਊਥ ਇੰਡੀਅਨ ਟਾਈਪ ਹੀ ਹੁੰਦੇ ਸੀ ਪੂਰੇ ਮਤਲਬ ਇਹ ਵੀ ਨੀ ਵੀ ਉਹਨੇ ਤੇਲ ਲਾਉਣਾ ਪੂਰਾ ਜਿੱਦਾਂ ਨਾ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ ਐ ਉੱਪਰ ਪਾ ਕੇ ਨਾ ਤੁਸੀਂ ਜੇ ਖਾ ਤੁਸੀਂ ਖਾਂਦੇ ਹੋ ਨਾ ਮੈਂ ਫਿਸ਼ ਖਾ ਲੈਂਦੇ ਹੋ
0: ਸਰ
1: ਜੇ ਤੁਸੀਂ ਉਹ ਫਿਸ਼
0: ਖਾਂਦੇ
1: ਮਤਲਬ ਮੈਂ ਉਹ ਜਿਹੀ ਫਿਸ਼ ਹਾਲੇ ਤੱਕ ਨੀ ਖਾਧੀ ਬਈ ਮਤਲਬ ਰੈਸਟੋਰੈਂਟ ਵੀ ਹੋ ਜੇ ਜਾਂ ਕਿੱਦਾਂ ਵੀ ਹੋ ਜੇ ਨਾ ਉਹਨੇ ਪੂਰੀ ਰੀਝ ਨਾ ਬਣਾਉਣੀ ਹੈ ਐ ਉਹਨੇ ਪਹਿਲਾਂ ਗੱਲਾਂ ਗੁੱਲਾਂ ਕਰਨੀਆਂ ਮਤਲਬ ਸਾਡੇ ਗਲਾਸਾਂ ਗਲਾਸੀਆਂ ਵੀ ਲੱਗੇ ਹੁੰਦੀਆਂ ਰਸੋਈ ਚ ਨਾਲ ਨਾਲ ਆਪਾਂ ਲਾਉਣੇ ਨਾਲ ਨਾਲ ਆਪਾਂ ਫਿਸ਼ ਗਰਮ ਗਰਮ ਖਾਣੀ ਤੇ ਅੰਨਾ ਦੀ ਫਿਸ਼ ਸਾਨੂੰ ਬਹੁਤ ਯਾਦ ਆਉਂਦੀ ਆ ਤੇ ਅਦਰਕ ਵਾਲੀ ਚਾਹ
0: ਤੁਹਾਨੂੰ ਉਹ 2000 ਵਾਲਾ
1: ਜੋਰ

0: ਅਦਾ
1: ਅੱਜ ਤੁਹਾਨੂੰ ਮਾਹੌਲ ਜਿਹਾ ਬਣ ਗਿਆ ਕਿ ਨਹੀਂ?
0: ਹਾਂ ਲਾ ਲੈ,
1: ਕੁਝ ਸਾਲ ਪਹਿਲਾਂ ਚਲੇ ਗਏ ਕਿ ਨਹੀਂ?
0: ਅਦਾ ਦੇ ਜਿਹੜਾ ਪਹਿਲਾਂ ਝੂਮ ਅਲੇ ਨਹੀਂ ਧੂਮ ਚਾਲੇ ਧੂਮ ਚਾਲੇ
1: ਦਬੂਰ ਬੁਰ,
0: ਹਾਂ ਉਹ ਵੀ ਬੜਾ ਘੈਂਟ ਸੀ। ਅੱਛਾ ਉਹ ਜਿਹੜਾ ਸੀ ਉਹ ਸ਼ਾਇਦ ਤੁਸੀਂ ਉਹ ਬਲਫ ਮਾਸਟਰ ਦਾ ਲਾਇਆ?
1: ਬਲਫ ਮਾਸਟਰ
0: ਉਹ ਵੀ ਭਾਈ ਵੇਖੀ ਸੀ,
1: ਅਭਿਸ਼ੇਕ ਬੱਚਨ ਦੀਆਂ 3-4 ਫਿਲਮਾਂ ਤਾਂ ਵਧੀਆ ਆਈਆਂ,
0: ਸਟੋਰੀ ਜੀ ਬੜੀ ਲਾਸਟ ਤੱਕ, ਲਾਸਟ ਤੋਂ ਪਤਾ ਲੱਗਦਾ ਕੀ ਹੁੰਦਾ।
1: ਬਲਫ ਮਾਸਟਰ ਵੀ ਵਧੀਆ ਸੀ, ਇੱਕ ਟੈਕਸੀ ਨੰਬਰ 9-11 ਉਹ, ਪਰ ਮੇਰੇ ਖਿਆਲ ਨਾਲ ਜੌਨ
0: ਜੌਨ ਇਬਰਾਹਿਮ ਦੀ, ਪਰ ਮੈਂ ਉਹ ਵੀ ਮੈਂ ਦੇਖੀ ਨੀ, ਮੈਂ ਬਲਫ ਮਾਸਟਰ ਦੇਖੀ ਸੀ ਆ ਲਾਸਟ ਤੇ ਜਦੋਂ ਸਾਰਾ ਰੀਕੈਪ ਜੋ ਦੇਖਦਾ ਵੀ ਅੱਛਾ ਇਹ ਮੇਰੇ ਨਾਲ ਕੀ ਹੋ ਰਿਹਾ ਸੀ।
1: ਉਹ ਇੱਕ ਨਾ ਅੱਜ ਕੱਲ੍ਹ ਐਮਾਜ਼ਨ ਪ੍ਰਾਈਮ ਤੇ ਪਈ ਹੈ ਭਾਜੀ ਫਿਲਮ, ਉਹ ਯਾਰ ਤਮੰਨਾ ਭਾਟੀਆ ਦਾ ਜਿਹੜਾ ਬੁਆਏਫ੍ਰੈਂਡ ਹੁੰਦਾ ਸੀ ਪਹਿਲਾਂ,
0: ਅੱਛਾ
1: ਅਜੇ ਕੀਰਾ ਉਹ ਵਾਲੀ ਹੀਰੋਇਨ ਦਾ, ਤੇ ਉਹਦੀ ਯਾਰ ਕਿਹੜੀ ਹੈ ਬੜੀ ਵਧੀਆ ਇੱਕ, ਮਟਕਾ ਕਿੰਗ।
0: ਅੱਛਾ
1: ਉਹ ਮਟਕਾ ਕਿੰਗ 60s ਦੇ ਦੌਰ ਦੇ ਵਿੱਚ ਜਿਹੜੀ ਸੱਟਾ ਜਿਹੜਾ ਲੱਗਦਾ ਸੀਗਾ, ਰੀਅਲ ਸਟੋਰੀ, 60s ਦੇ ਦੌਰ ਦੇ ਵਿੱਚ ਜਿਹੜਾ ਸੱਟਾ ਲੱਗਦਾ ਸੀ, ਉਹ ਸੱਟਾ ਲਗਾਉਣ ਵਾਲਾ ਜਿਹੜਾ ਮੇਨ ਬੰਦਾ ਸੀ ਜਿਹੜਾ ਇੰਡੀਆ ਚ ਸੱਟਾ ਲੈ ਕੇ ਆਇਆ,
0: ਕ੍ਰਿਕਟ ਦਾ ਉਹੀ ਜਿਹੜਾ ਨਾ,
1: ਹਾਂ ਨਹੀਂ ਨਹੀਂ ਨਹੀਂ
0: ਹਾਂ
1: ਲਾਟਰੀ ਸੱਟਾ।
0: ਅੱਛਾ ਲਾਟਰੀ ਵਾਲਾ,
1: ਉਹ ਨੰਬਰ ਨਹੀਂ ਲੱਗਦੇ ਹੁੰਦੇ ਕਿ ਵੀ ਕਿੰਨਾ ਨੰਬਰ ਨਿਕਲਿਆ?
0: ਹਾਂ ਹਾਂ ਹਾਂ ਲਾਟਰੀ ਇੰਡੀਆ ਚ ਜਿਹੜੀ ਹੁੰਦੀ ਹੁੰਦੀ ਆ,
1: ਉਹ ਵਾਲਾ ਸੱਟਾ।
0: ਅੱਛਾ ਓਕੇ,
1: ਕ੍ਰਿਕਟ ਦਾ ਉਹਨੂੰ ਲਗਾਉਣ ਦੇ ਲਈ ਕਿਸੇ ਨੇ ਕਿਹਾ ਸੀ 70s ਦੇ ਦੌਰ ਦੇ ਵਿੱਚ, ਪਰ ਉਹਨੇ ਮਨਾ ਕਰਤਾ ਸੀ ਵੀ ਕ੍ਰਿਕਟ ਵਾਲੇ ਸੱਟੇ ਚ ਨਹੀਂ ਮੈਂ ਜਾਣਾ।
0: ਅੱਛਾ ਮਤਲਬ ਲਾਟਰੀ ਦੇ ਸੱਟੇ ਦੇ,
1: ਲਾਟਰੀ ਦਾ ਸੱਟਾ, ਉਹ ਤਾਸ਼ ਦੇ ਪੱਤੇ ਐਂ ਕੱਢਦਾ ਹੁੰਦਾ ਸੀ, 3 ਪੱਤੇ ਕੱਢਦਾ ਸੀਗਾ, ਤੇ 3 ਦੇ ਵਿੱਚ ਜਿਹੜੇ ਜਿਹੜੇ ਨੰਬਰ ਤੇ ਤੁਹਾਡਾ, ਜਿਵੇਂ ਤੁਹਾਡੇ 2 ਰੁਪਏ ਲੱਗੇ ਹੋਏ ਨੇ 3 ਨੰਬਰ ਤੇ, 2 ਰੁਪਏ ਲੱਗੇ ਹੋਏ ਨੇ ਤੁਹਾਡੇ 5 ਤੇ, 2 ਰੁਪਏ ਲੱਗੇ ਹੋਏ ਨੇ ਤੁਹਾਡੇ 7 ਤੇ, ਜੇ 3, 5, 7 ਆ ਗਿਆ ਤਾਂ 2 ਦਾ 4
0: ਬਾਕੀ ਵੇਖੋ ਬਚਪਨ ਚ ਆਪਾਂ ਬਹੁਤ ਚੀਜ਼ਾਂ ਭੁੱਲ ਜਾਂਦੇ ਹਾਂ, ਪਰ ਕੀ ਹੋਇਆ ਸੀ ਉਦੋਂ ਮੇਰੇ ਖਿਆਲ ਨਾਲ ਮੈਂ 3ਜੀ 4ਜੀ ਚ ਪੜ੍ਹਦਾ ਹੋਵਾਂਗਾ, ਤੇ ਉਦੋਂ ਨਾ ਜਦੋਂ ਪੇਰੈਂਟਸ ਨੂੰ ਛੁੱਟੀਆਂ ਮਿਲਦੀਆਂ ਸਰਕਾਰੀ ਛੁੱਟੀਆਂ, ਤੇ ਅਸੀਂ ਨਾ ਹਜ਼ੂਰ ਸਾਹਿਬ ਬੋਂਬੇ ਬੜਾ ਏਦਾਂ ਘੁੰਮਣ ਚਲ ਜਾਂਦੇ ਹੁੰਦੇ ਹਾਂ, ਤੇ ਕੀ ਹੋਇਆ ਅਸੀਂ ਬੋਂਬੇ ਚਲੇ ਗਏ, ਅਸੀਂ ਪਹਿਲੀ ਵਾਰੀ ਬੋਂਬੇ ਦੇਖਿਆ।
1: ਕਿੰਨੀ ਉਮਰ ਸੀ ਤੁਹਾਡੀ?
0: ਸਿਰਫ 2-3 ਸਾਲ ਹੀ, ਮੈਨੂੰ ਇਸ ਕਰਕੇ ਯਾਦ ਹੈ ਨਾ,
1: 2-3 ਸਾਲ ਦੇ ਨੇ ਤੁਹਾਨੂੰ ਯਾਦ ਹੈ ਭਾਜੀ?
0: 2-3 ਸਾਲ
1: ਮੈਂ ਜਦੋਂ 10-11 ਸਾਲ ਦਾ ਸੀ, ਮੈਨੂੰ ਉਦੋਂ ਤੋਂ ਪਹਿਲਾਂ ਦੀ ਕੋਈ ਮੈਮਰੀ ਨਹੀਂ ਯਾਦ।
0: ਮੈਂ ਤਾਂ ਉਹੀ ਕਹਿੰਦਾ ਨਾ, ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਸ ਕਰਕੇ ਯਾਦ ਰਹਿੰਦੀਆਂ ਵਾ, ਉਹ ਕਦੀ ਭੁੱਲ ਨਹੀਂ ਸਕਦੀਆਂ। ਉਹ ਮੈਂ ਕੀ ਹੋਇਆ ਸੀ, ਐਂਜੀ ਨਾ ਉੱਥੇ ਬੰਦੇ ਆ ਤਾਸ਼ ਵਾਲੇ ਬੈਠੇ ਸੀ, ਉਹਨਾਂ ਨੇ ਕੱਪ ਰੱਖੇ ਸੀ, ਠੀਕ ਹੈ, ਉਹ ਕਹਿੰਦੇ ਵੀ ਆ ਦੇਖੋ ਇਹਦੇ ਥੱਲੇ ਕੱਪ ਦੇ ਥੱਲੇ ਜਿੱਥੇ ਤੁਹਾਨੂੰ ਆ ਗਿਆ ਤੁਹਾਡਾ ਡਬਲ ਪੈਸੇ ਹੋ ਜਾਣਗੇ, ਠੀਕ ਹੈ। ਤੇ ਮੈਂ ਦੇਖਦਾ ਰਿਹਾ, ਤੇ ਇੱਕ ਬੰਦਾ ਮੈਨੂੰ ਕਹਿੰਦਾ ਬੇਟਾ ਉਹ ਉਸ ਪੇ ਲਗਾ ਦੇ, ਤੇ ਮੈਂ ਕਹਿਤਾ ਵੀ ਯਾਰ ਉਹ ਠੀਕ ਹੈ, ਤੇ ਉਹ ਨਾ ਮੈਂ ਜਿੱਤ ਗਿਆ, ਉਹਨੇ ਮੈਨੂੰ ਲਾਲਚ ਪਾ ਤੀ, ਮੈਂ ਆਪਣੇ ਡੈਡੀ ਨੂੰ ਖਿੱਚ ਲਿਆਂਦਾ, ਮੈਂ ਕਿਹਾ ਡੈਡੀ ਜੀ ਇੱਧਰ ਰਹੋ, ਇਹ ਤੇ ਬੜੀ ਵਧੀਆ ਗੇਮ ਹੈਗੀ ਜੀ, ਤੇ ਉਹਨਾਂ ਨੇ ਮੈਨੂੰ ਪਹਿਲਾਂ, ਮੈਂ ਪਹਿਲਾਂ 10 ਰੁਪਈਆਂ ਦਾ ਲਾਇਆ, ਉਹਨਾਂ ਨੇ ਜਿਤਾਤਾ, ਫਿਰ ਮੈਂ 20 ਰੁਪਈਆਂ ਦਾ ਲਾਇਆ, ਉਹਨਾਂ ਨੇ ਫਿਰ ਮੈਨੂੰ ਜਿਤਾਤਾ, ਉਹਨਾਂ ਲਾਲਚ ਕਰਾਈ ਜਾ ਰਹੀ, ਲਾਲਚ ਕਰਾਈ ਜਾ ਰਹੀ, ਫਿਰ ਮੈਂ ਜੇ 100 ਰੁਪਈਏ ਦਾ ਲਾਇਆ, ਉਹਨਾਂ ਨੇ ਫਿਰ ਜਿਤਾਤਾ, ਫਿਰ ਮੈਂ ਰੱਖੇ 200, ਉਹ ਹਰਾ ਗਿਆ ਮੈਨੂੰ। ਡੈਡੀ ਕਹਿੰਦੇ ਮੈਂ ਰੋਣ ਲੱਗ ਪਿਆ, ਮੈਂ ਕਿਹਾ ਡੈਡੀ ਜੀ ਮੈਂ ਤੁਹਾਡੇ ਪੈਸੇ ਵੇਸਟ ਕਰਾਤੇ ਆ। ਮਤਲਬ ਉਹ ਏਦਾਂ ਬੰਦੇ ਨੂੰ ਨਾ ਮਤਲਬ ਆਪਣੇ ਅੰਦਰ ਖਿੱਚ ਲੈਂਦੇ ਆ ਨਾ।
1: ਉਹ ਉਦੋਂ ਤੁਹਾਡੀ ਉਮਰ ਕਿੰਨੀ ਸੀ?
0: ਮਤਲਬ ਉਹੀ ਮਤਲਬ ਜੇ ਤੁਸੀਂ 3-4 ਜਿਆਦਾ ਘੱਟ ਕਹਿਣ ਦੇ, ਉਹ ਤੋਂ ਵੱਧ 4 ਸਾਲ ਹੋਏਗੀ, 4-5 ਸਾਲ
1: ਦੀ ਉਮਰ ਚ ਤੁਸੀਂ ਆਪਣਾ ਪਹਿਲਾ ਸੱਟਾ ਲਾਇਆ?
0: ਹਾਂ ਉਹ ਮੈਨੂੰ ਹਲੇ ਤੱਕ ਯਾਦ ਆ ਭਾਈ, ਉਹ ਨਾ ਮਤਲਬ ਇੰਨਾ ਮਤਲਬ ਉਹਨੇ ਬੰਦੇ ਨੇ ਕਰਤਾ ਸੀ ਆਪਣੇ ਵਾਸਤੇ।
1: ਜਿਹੜੀਆਂ ਕਹਾਵਤਾਂ ਬਣੀਆਂ ਨੇ ਇਹ ਸਾਰੀਆਂ ਫਾਲਤੂ ਨੇ, ਜਿਵੇਂ ਉਹ ਕਹਿੰਦੇ ਨੇ ਹੋਣ ਹਾਰ ਬਰਵਾਨ ਕੇ ਹੋ ਚਿਕਨੇ ਪਾਤ, ਵੀ ਬਚਪਨ ਚ ਪਤਾ ਲੱਗ ਜਾਂਦਾ ਜਵਾ ਕੀ ਕਰੂਗਾ। ਮਤਲਬ ਉਸ ਹਿਸਾਬ ਦੇ ਨਾਲ ਤਾਂ ਤੁਹਾਨੂੰ ਹੁਣ ਜਵਾਰੀ ਹੋਣਾ ਚਾਹੀਦਾ ਸੀ, ਪਰ ਤੁਸੀਂ ਨਹੀਂ ਲਾ
0: ਰਹੇ। ਪਰ ਮੈਂ ਸਿੱਖ ਗਿਆ ਨਾ ਉੱਥੋਂ, ਵੀ ਆਹ ਕੰਮ ਨਹੀਂ ਕਰਨਾ,
1: ਆਹ ਕੰਮ ਨਹੀਂ ਕਰਨਾ,
0: ਇਹ ਕੰਮ ਤੇ ਬਹੁਤ ਗਲਤ ਹੈਗਾ ਵੀ ਇਹਦੇ ਵਿੱਚ।
1: ਮੈਂ ਹੈਰਾਨ ਹਾਂ ਭਾਜੀ, ਤੁਹਾਨੂੰ 3-4 ਸਾਲ ਦੀ ਆਪਣੀ ਸਾਰੀ ਮੈਮਰੀ ਯਾਦ?
0: ਯਾਰ ਮੈਂ ਤੁਹਾਨੂੰ ਉਹੀ ਕਹਿੰਦਾ ਨਾ, ਉਦੋਂ ਆਪਾਂ ਸਕੂਲ
1: ਨਹੀਂ ਹੋ ਸਕਦੀ ਯਾਰ, ਕਮਾਲ ਸਵਾਲ ਹੀ ਨਹੀਂ ਪੈਦਾ
0: ਯਾਰ।
1: 3-4 ਸਾਲ
0: ਮੈਂ ਨਾ ਅੱਜ ਹੀ ਫੋਨ ਕਰਕੇ ਪੁੱਛਦਾ ਡੈਡੀ ਜੀ ਉਹਨਾਂ ਨੂੰ ਕਿ ਕਿੰਨੇ ਸਾਲਾਂ ਦਾ ਮੈਂ, ਮੇਰੇ ਖਿਆਲ ਨਾਲ ਤਾਂ 4 ਸਾਲ ਨਹੀਂ,
1: ਹੁਣ ਲੱਗਦਾ ਤੁਸੀਂ 2 ਹੀ ਦੱਸ ਰਹੇ ਸੀਗੇ, ਪਰ 2 ਸਾਲ ਦੀ ਮੈਮਰੀ ਤਾਂ ਇੰਪੋਸੀਬਲ ਹੈ।
0: ਨਹੀਂ ਚੱਲ 2 ਨਹੀਂ, ਮਤਲਬ ਹੋ ਸਕਦਾ ਮਤਲਬ ਮੈਂ ਘੱਟ ਬਹੁਤ ਦੱਸਦੇ ਹੋ ਨਾ, 4-5 ਸਾਲ ਤੇ ਠੀਕ ਹੈ,
1: ਠੀਕ ਹੋ ਰਹੇ ਹੋ ਹੁਣ ਤੁਸੀਂ ਹੌਲੀ ਹੌਲੀ,
0: 4-5 ਸਾਲ
1: ਤੱਕ
0: ਨਹੀਂ ਮੈਂ ਤਾਂ ਦੱਸਦਾ ਨਾ, ਉਦੋਂ ਮੈਂ ਕਿੰਨੀਵੀਂ ਕਲਾਸ ਚ ਹੁੰਦਾ ਹਾਂ,
1: ਉਦੋਂ ਮੈਂ 4 ਸਾਲ ਦਾ ਬੱਚਾ ਕਿਹੜੀ ਕਲਾਸ ਚ ਹੁੰਦਾ ਭਾਜੀ, ਕਿਸੇ ਕਲਾਸ ਚ ਨਹੀਂ ਹੁੰਦਾ।
0: ਚੱਲ ਮੈਂ ਦੱਸਦਾ ਨਾ, ਉਦੋਂ 2-3 ਕਲਾਸ ਚ ਹੋਵਾਂਗਾ ਮੈਂ,
1: ਦੂਜੀ ਕਲਾਸ ਚ 4 ਸਾਲ ਦਾ ਮੈਂ ਕੀ ਕਰੀਏ,
0: ਕਿੰਨੇ 6 ਸਾਲ ਦਾ, 6 ਸਾਲ ਦਾ, ਚਲੋ ਯਾਰ ਮੰਨ ਲਓ 6 ਸਾਲ ਦਾ ਹੀ ਸਹੀ।
1: ਜਵਾਕ ਤੋਂ ਗੱਲ ਯਾਦ ਆਈ ਕਿ ਨਿਊਜ਼ੀਲੈਂਡ ਦੀ ਅਗਲੀ ਖਬਰ ਹੈਗੀ,
0: ਜਵਾਕਾਂ ਤੇ
1: ਜਵਾਕ ਦੇ
0: ਜਵਾਕ ਨੇ ਹਾਈਜੈਕ ਕਰ ਲਿਆ।
1: ਪੜ੍ਹਾਈ ਹੈ ਕਿ ਨਹੀਂ ਕੀਤਾ ਪਰ ਖਬਰ ਇਹ ਏਦਾਂ ਦੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਤਾਂ ਨਾ ਅੱਜ ਕੱਲ੍ਹ ਉਹ ਜਿਹੜਾ ਤੁਰ ਪਿਆ ਟ੍ਰੈਂਡ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ ਜਾਣੀ ਉਹ ਕੋਈ ਨਵੀਂ ਨਵੀਂ ਮੂਵ ਹੋਈ ਹੋਣੀ ਹੈ ਜਾਂ 5-10 ਸਾਲ ਹੋਏ ਹੋਣੇ ਆ ਜਨਾਨੀ ਨੂੰ
0: ਮਤਲਬ
1: ਉਹਦੇ ਵਿਵਹਾਰ ਤੋਂ ਮੈਨੂੰ ਇਹ ਲੱਗ ਰਿਹਾ
0: ਮਤਲਬ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ
1: ਜਾਣੀ ਹਰ ਹਾਂ ਨਾ ਬਈ ਘਰ ਵਾਲਾ ਪਿਛਲੇ ਸਟੂਡੈਂਟ ਵੀਜ਼ੇ ਤੇ 8-10 ਸਾਲ ਤੋਂ ਮਿਹਨਤ ਕਰ ਰਿਹਾ ਸੀ ਜਨਾਨੀ ਆ ਗਈ
0: ਠੀਕ ਹੈ
1: ਪੱਕੀ ਹੋ ਗਈ ਤੇ ਨਾਲ ਦੀ ਨਾਲ ਉੱਥੋਂ ਦੀਆਂ ਕਮੀਆਂ ਕੱਢਣ ਲੱਗ ਗਈ ਤੇ ਉਦਾਂ ਦੀਆਂ ਕੋਈ ਚੀਜ਼ਾਂ ਅੱਜ ਕੱਲ੍ਹ ਬੜੀਆਂ ਬਣਨ ਲੱਗ ਗਈਆਂ ਨਾ
0: ਠੀਕ ਹੈ
1: ਅੱਛਾ ਇਹਨੇ ਪਾਇਆ ਜਨਾਨੀ ਨੇ ਵੀ ਨਿਊਜ਼ੀਲੈਂਡ ਦੇ ਵਿੱਚ ਲੋਕੀ ਮੈਨੂੰ ਪੁੱਛਦੇ ਰਹਿੰਦੇ ਨੇ ਬਈ ਕਿੰਨੀ ਵਧੀਆ ਲਾਈਫ ਹੈ ਕਿੰਨਾ ਵਧੀਆ ਉੱਥੇ ਹਨਾ ਪਰ ਨਿਊਜ਼ੀਲੈਂਡ 'ਚ ਕਹਿੰਦੀ ਮੇਰਾ ਜਵਾਕ ਚਲੋ ਇਹ ਗੱਲ ਸਹੀ ਹੈ ਬਾਕੀ ਗੱਲਾਂ ਦੀ ਤੁਸੀਂ ਉਹ ਕਰ ਸਕਦੇ ਹੋ ਇਹ ਗੱਲ ਸਹੀ ਹੈ ਵੀ ਉਹਦਾ ਜਵਾਕ 4-5 ਦਿਨਾਂ ਤੋਂ 6-7 ਦਿਨਾਂ ਤੋਂ ਖੰਘ ਰਿਹਾ ਸੀਗਾ ਖਾਂਸੀ ਕਰੀ ਜਾ ਰਿਹਾ ਸੀ
0: ਠੀਕ ਹੈ
1: ਤੇ ਉਹਨੇ ਲੋਕਲ ਮੈਡੀਕਲ ਸੈਂਟਰ ਦੇ ਵਿੱਚ ਕਾਲ ਕੀਤੀ ਵੀ ਮੈਨੂੰ ਜੀਪੀ ਦੇ ਨਾਲ ਮਿਲਣਾ ਉਹ ਕਹਿੰਦੇ ਵੀ ਅਗਲੇ ਬੁੱਧਵਾਰ ਦੀ ਲੈ ਲਓ ਕਰਦੇ ਕਰਦੇ ਉਹ ਕਹਿੰਦੇ ਵੀ 10 ਦਿਨ ਤੋਂ ਉਹ ਲਗਾਤਾਰ ਖੰਘੀ ਗਿਆ ਫੇਰ ਜਾ ਕੇ ਡਾਕਟਰ ਦੀ ਅਪਾਇੰਟਮੈਂਟ ਮਿਲੀ ਆਹ ਕੰਮ ਹੁੰਦਾ
0: ਅੱਛਾ
1: ਨਿਊਜ਼ੀਲੈਂਡ ਉਹ ਜਿਹਨੂੰ ਟਾਪ 20 ਦੇ ਵਿੱਚ ਗਿਣਿਆ ਜਾਂਦਾ ਹੈ ਵੈਨ ਇਟ ਕਮਸ ਟੂ ਹੈਲਥ ਦੁਨੀਆ ਦੇ ਹੈਲਥ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਬਹੁਤ ਟਾਪ ਲੈਵਲ ਤੇ ਹੈ ਤੇ ਇੰਡੀਅਨ ਬੰਦੇ ਜਿਹੜਾ ਇੰਡੀਆ ਜਿਹੜਾ ਕਿ ਅੱਜ ਦੀ ਤਰੀਕ ਚ 80ਵੇਂ ਨੰਬਰ ਦੇ ਉੱਤੇ ਹੈ
0: ਹੈਲਥ
1: ਇਨਫਰਾਸਟ੍ਰਕਚਰ ਲੋਕ ਜਦੋਂ ਇਹ ਗੱਲ ਕਰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਕਮੀਆਂ ਹੈਗੀਆਂ ਨੇ ਤਾਂ ਤਾਂ ਇੱਕ ਤਰਾਸਦੀ ਵੀ ਲੱਗਦੀ ਪਰ ਇਹਦਾ ਮਤਲਬ ਇਹ ਨਹੀਂ ਐਟ ਦੀ ਸੇਮ ਟਾਈਮ ਕਿ ਤੁਸੀਂ ਕਿਸੇ ਚੀਜ਼ ਦੀ ਗਲਤੀ ਉਭਾਰ ਨਹੀਂ ਸਕਦੇ ਹਨਾ ਉਭਾਰਨੀ ਨਹੀਂ ਚਾਹੀਦੀ ਹੈਗੀ ਉਭਾਰਨੀ ਵੀ ਚਾਹੀਦੀ ਹੈਗੀ ਹੈ ਦੱਸਣੀ ਵੀ ਚਾਹੀਦੀ ਹੈ ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਦੋਏ ਕਿਸਮ ਦੇ ਜਿਹੜੇ ਫੀਡਬੈਕ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੇ ਨੇ ਕੁਛ ਲੋਕ ਤਾਂ ਇਹ ਕਹਿ ਰਹੇ ਨੇ ਵੀ ਤੂੰ ਗਈ ਕਿੱਥੋਂ ਹੈ ਗਈ ਤਾਂ ਇੰਡੀਆ 'ਚੋਂ ਹੀ ਹੈ ਕਈ ਕਹਿ ਰਹੇ ਨੇ ਕਿ ਤੂੰ ਆਪਣੇ ਹਸਬੈਂਡ ਦੇ ਵੀਜ਼ੇ ਤੇ ਚਲੀ ਗਈ ਉੱਥੇ ਜਾ ਕੇ ਪੱਕੀ ਹੋ ਗਈ ਤੇ ਹੁਣ ਸਿਲਵਰ ਸਪੂਨ ਭਾਲਦੀ ਹੈ ਹਨਾ
0: ਠੀਕ ਹੈ
1: ਬਟ ਐਟ ਦੀ ਸੇਮ ਟਾਈਮ ਉਹ ਸਾਰੀਆਂ ਚੀਜ਼ਾਂ ਅੱਡ ਨੇ ਮੈਂ ਇਹ ਕਹਿ ਰਿਹਾ ਕਿ ਇੱਕ ਮਾਂ ਦੀ ਫੀਲਿੰਗ ਤਾਂ ਇਹ ਹੈਗੀ ਹੈ ਨਾ ਕਿ ਮੇਰਾ ਜਵਾਕ ਖੰਘੀ ਜਾ ਰਹੇ ਬਣਾਓ ਚਾਹੇ ਇੰਡੀਆ ਦੀ ਹੈ
0: ਜਿਹੜਾ ਮਰਜ਼ੀ ਹੋਵੇ ਭਾਜੀ
1: ਹਾਂ ਚਾਹੇ ਕੀਨੀਆ ਦੀ ਹੈ ਜਿੱਥੇ ਮਰਜ਼ੀ ਹੈ ਉਹਦੇ ਲਈ ਉਹਦੇ ਬੱਚੇ ਦਾ ਦਰਦ ਜਿਹੜਾ ਉਹਨੂੰ ਉਹ ਸਹਿ ਰਹੀ ਸੀਗੀ ਚਾਹੇ ਖਾਂਗੀ ਹੈ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਬਟ ਐਨੀਵੇਜ਼
0: ਨਹੀਂ ਇਹਦਾ ਮਤਲਬ ਹਾਂ ਇਹ ਤਾਂ ਇਹਦੇ ਵਿੱਚ ਤਾਂ ਮੈਂ ਵੀ ਮਤਲਬ ਐਡ ਕਰਨਾ ਚਾਹੁੰਦਾ ਵੀ ਆਹ ਜਿਹੜੀ ਕਹਿ ਦਿੰਦੇ ਨਾ ਵੀ ਵੇਟਿੰਗ ਲਿਸਟ ਆ ਤੁਸੀਂ ਏਦਾਂ ਮਤਲਬ
1: ਏਦਾਂ
0: ਨਹੀਂ ਹੋਣਾ ਮਤਲਬ ਇੰਨੇ ਕਿੱਦਾਂ ਭਾਜੀ ਕੋਈ ਬਿਮਾਰ ਹੋ ਜਾਂਦੇ ਜਾਂ ਕੀ ਆ ਏਦਾਂ ਤੇ ਹੈ ਨਹੀਂ ਆ ਵੀ ਵੇਟਿੰਗ ਲਿਸਟ ਆ ਜਾਂ
1: ਦੇਖੋ ਮੈਂ ਜਦੋਂ ਪਿੱਛੇ ਜੇ ਤੁਹਾਨੂੰ ਦੱਸਿਆ ਕਿ ਮੈਂ ਗਿਆ ਹਸਪੀਟਲ
0: ਤੁਸੀਂ ਵੀ ਹਾਂ
1: ਅਸਹਿਨੀ ਪੀੜਾ ਹੋਈ ਸੀਗੀ ਮੈਨੂੰ ਮੈਂ ਤਾਂ ਚਲੋ ਜੀਪੀ ਤੇ ਗਿਆ ਤੇ ਉਹਨੇ ਮੈਨੂੰ ਓਬਵੀਅਸਲੀ ਉਹ ਕਹਿੰਦਾ ਕਿ ਇਟਸ ਨਾਟ ਰਾਈਟ ਤੇ ਤੈਨੂੰ ਭੇਜਣਾ ਪੈਣਾ ਤੇ ਉਹ ਮੈਂ ਨਾਲ ਜਿਹੜਾ ਲੈ ਕੇ ਗਿਆ ਸੀ ਮੁੰਡਾ ਉਹ ਕਹਿੰਦਾ ਵੀ ਲੈ ਜਾਂਦਾ ਮੈਂ ਉਹ ਕਹਿੰਦਾ ਨਹੀਂ ਵੀ ਐਂਬੂਲੈਂਸ 'ਚ ਭੇਜਣਾ ਮੈਂ ਉਹਨੇ ਤਾਂ ਜੀਪੀ ਨੇ ਤਾਂ ਐਂਬੂਲੈਂਸ ਇਸ ਕਰਕੇ ਕੀਤੀ ਵੀ ਇਹਨੂੰ ਇਮੀਡੀਏਟ ਬੇਸ ਦੇ ਉੱਤੇ ਭਰਤੀ ਕਰੋ
0: ਉਸੇ ਵੇਲੇ ਹਾਂ ਉੱਥੇ ਜਾ ਕੇ ਫਿਰ
1: ਉੱਥੇ ਜਾ ਕੇ ਉਹ ਜਿਹੜਾ ਟ੍ਰਿਆਜ ਜਿਹਾ ਬਣਾਉਂਦੇ ਹੁੰਦੇ ਨੇ ਮੈਨੂੰ ਹੁਣ ਇਹ ਵੀ ਪਤਾ ਚੱਲਿਆ ਵੀ ਉਹ ਟ੍ਰਿਆਜ ਦੇ ਵਿੱਚ ਉਹ ਐਥਨੀਸਿਟੀ ਵੀ ਨੋਟ ਕਰਦੇ ਨੇ
0: ਅੱਛਾ
1: ਪਰ ਐਦਾਂ ਹੋਣਾ ਨਹੀਂ ਚਾਹੀਦਾ ਹੈਗਾ ਇਟਸ ਵੈਰੀ ਵੈਰੀ ਰੋਂਗ ਕਿ ਐਥਨੀਸਿਟੀ ਦੇ ਬੇਸ ਦੇ ਉੱਤੇ ਉਹ ਕਿਸੇ ਨੂੰ ਕਹਿ ਦੇਣ ਵੀ ਤੂੰ ਲੇਟ ਜਾਈ ਹਨਾ
0: ਅੱਛਾ
1: ਜਾਂ ਫਿਰ ਉਹ ਇਹ ਦੇਖ ਲੈਂਦੇ ਨੇ ਕਿ ਕਿਹੜਾ ਕਿੰਨਾ ਜ਼ਿਆਦਾ ਲਾਊਡ ਹੈਗਾ ਜਾਂ ਕੀ ਹੈ ਫਲਾਣਾ ਧਮਕਾ ਕਰਕੇ ਐਦਾਂ ਕਰਕੇ ਤੇ ਮੈਂ ਉੱਥੇ ਘੱਟੋ ਘੱਟ ਨਹੀਂ ਤੇ 4 ਘੰਟੇ ਤਾਂ ਮੈਂ ਉੱਥੇ ਬੈਠੇ
0: ਵੇਟ ਕੀਤੀ ਭਾਈ ਇਹ ਨੋਰਮਲ ਗੱਲ ਹੈ ਮਤਲਬ ਤੁਸੀਂ ਐਮਰਜੈਂਸੀ ਵੀ ਚਲ
1: ਜਾਓ ਉਹ ਵੀ ਛੋਟੇ ਮਤਲਬ ਜਿਹੜਾ ਉਹ ਡਿਸਟ੍ਰਿਕਟ ਕਮਿਊਨਿਟੀ ਸੈਂਟਰ ਹੁੰਦਾ ਉਹਦੇ ਚ ਹਾਲੇ ਵੱਡਾ ਹਸਪੀਟਲ ਵੀ ਨਹੀਂ ਸੀਗਾ ਐਂਬੂਲੈਂਸ ਵਾਲੀ ਥੋੜਾ ਜਿਹਾ ਗਿਆਨ ਵਰਤ ਗਈ ਉਹ ਕਹਿੰਦੀ ਆਪਣੇ ਕੋਲ ਦੋ ਆਪਸ਼ਨਸ ਹੈ ਇੱਕ ਰਸਤਾ ਦਾਏ ਮੁੜੇਗਾ ਇੱਕ ਬਾਏ ਮੁੜੇਗਾ ਇੰਗਲਿਸ਼ ਚ
0: ਅੱਛਾ ਠੀਕ ਹੈ
1: ਹਨਾ ਦਾਏ ਵਾਲਾ ਵੀ ਕਹਿੰਦੀ 10 ਕਿਲੋਮੀਟਰ ਹੈ ਬਾਏ ਵਾਲਾ ਵੀ 10 ਕਿਲੋਮੀਟਰ ਹੈਗੇ
0: ਠੀਕ ਹੈ
1: ਕਹਿੰਦੀ ਕਿਹਦੇ ਚ ਜਾਣਾ ਮੈਂ ਕਿਹਾ ਦਾਏ ਵਾਲੇ ਚ ਕਿਉਂਕਿ ਉਹ ਵੱਡਾ ਹਸਪੀਟਲ ਕਹਿੰਦੀ ਰੋਂਗ ਬਾਏ ਵਾਲਾ ਮੈਂ ਕਿਹਾ ਕਿਉਂ ਕਹਿੰਦੀ ਉੱਥੇ ਤਾਂ ਲੱਗ ਗਿਆ ਨੰਬਰ ਕਹਿੰਦੀ ਸਿਰਫ ਤੈਨੂੰ ਹੀ ਨਹੀਂ ਛੱਡਣਾ ਅਸੀਂ ਫੇਰ ਹੋਰ ਵੀ ਜਾਣਾ ਹੈਗਾ ਮੇਨ ਇਹ ਚੀਜ਼ ਹੁੰਦੀ ਹੈਗੀ ਹੈ ਕਿ ਉੱਥੇ ਤਾਂ ਕਹਿੰਦੀ ਤੂੰ 5-6 ਘੰਟੇ ਲੱਗਿਆ ਰਹੇਗਾ
0: ਅੱਛਾ ਉੱਥੇ ਹੋਰ ਵੇਟ ਹੁੰਦੀ
1: ਹਾਂ ਉੱਥੇ ਤਾਂ ਉਹ ਆਪਣਾ ਪੈਨਰੀ ਥਾਲਾ ਨੇਪੀਅਨ
0: ਅੱਛਾ ਅੱਛਾ ਹਾਂ
1: ਉੱਥੇ ਤਾਂ ਕਹਿੰਦੀ 6-8 ਘੰਟੇ ਤੋਂ ਪਹਿਲਾਂ ਤੇਰਾ ਨੰਬਰ ਨਹੀਂ ਲੱਗਦਾ ਐਮਰਜੈਂਸੀ ਡਿਪਾਰਟਮੈਂਟ ਮੈਂ ਕਿਹਾ ਐਂਬੂਲੈਂਸ ਵੀ ਕਹਿੰਦੀ ਇਹੀ ਹੁੰਦਾ ਕਹਿੰਦੇ ਸਾਡੇ ਸਾਰਿਆਂ ਦੇ
0: ਨਾਲ ਨਹੀਂ ਪਤਾ ਨਹੀਂ ਇਹ ਤਾਂ ਮੈਨੂੰ ਆਪ ਨਹੀਂ ਹਲੇ ਤੱਕ ਸਮਝ ਆਈ ਵੀ ਐਮਰਜੈਂਸੀ ਦਾ ਨਾਮ ਐਮਰਜੈਂਸੀ ਕਿਉਂ ਰੱਖਿਆ ਗਿਆ ਮਤਲਬ ਐਮਰਜੈਂਸੀ ਨਹੀਂ ਨਹੀਂ ਤੁਸੀਂ ਆ ਸਕੋ ਮਤਲਬ ਮੈਂ ਤੁਹਾਨੂੰ ਦੱਸ ਦੇਣਾ ਭਾਈ ਜੱਪਣ ਦੇ ਨਾ ਇੱਥੇ ਕੁਝ ਚੀਜ਼ ਪਤਾ ਨੀ ਕੀ ਹੋਇਆ ਸੀ ਉਦੋਂ ਉਹਨੂੰ ਜ਼ਿਆਦਾ ਕੋਈ ਬੁਖਾਰ ਸੀ ਜਾਂ ਕੀ ਸੀ ਅਸੀਂ ਉਹਨੂੰ ਐਮਰਜੈਂਸੀ ਲੈ ਗਏ
1: ਐਮਰਜੈਂਸੀ ਚੋਂ ਸਾਰੀ ਰਾਤ ਹੀ ਲੱਗ ਗਈ ਉਸ ਤੋਂ ਬਾਅਦ ਇੱਕ ਮੂਮੈਂਟ ਦੇ ਉੱਤੇ ਤਾਂ ਅਸੀਂ ਇਹੀ ਡਿਸਾਈਡ ਕਰ ਲਿਆ ਸੀ ਚੱਲਦੇ ਹਾਂ ਤੇ ਕਿਉਂਕਿ ਉਸ ਵਕਤ ਰਾਤ ਨੂੰ ਨਾ ਅੱਧੀ ਰਾਤ ਤੋਂ ਬਾਅਦ ਡੋਮੈਸਟਿਕ ਵਾਇਲੈਂਸ ਵਾਲੇ ਕੇਸ ਆਉਣ ਲੱਗ ਜਾਂਦੇ ਨੇ 10-11-12 ਵਜੇ ਤੋਂ ਬਾਅਦ। ਉਹ ਫਿਰ ਪੀਣ ਪੂਣ ਤੋਂ ਬਾਅਦ ਜਿਵੇਂ ਹੀ ਉਹਨਾਂ ਨੂੰ ਨਸ਼ਾ ਚੜ੍ਹਦਾ ਫਿਰ ਉਹ ਕੁੱਟਣ ਲੱਗ ਜਾਂਦੇ ਨੇ ਜਨਾਨੀਆਂ, ਫਿਰ ਉਹ ਸਾਰੇ ਕੇਸ ਉੱਥੇ ਆਉਂਦੇ ਨੇ ਹੋਸਪਿਟਲਾਂ ਦੇ ਵਿੱਚ।
0: ਉਹੀ ਨਾ,
1: ਤੇ ਅਸੀਂ ਕਿਹਾ ਵੀ ਲੈ ਵੀ ਹੁਣ ਤਾਂ ਜਮਾ ਹੀ ਨੀ ਲੱਗਦਾ ਹੈਗਾ ਨੰਬਰ, ਤੋ ਚਲੋ ਚੱਲੀਏ। ਬਟ ਉਹ ਇੱਕ ਵਾਰਡ ਹੀ ਵੱਖਰਾ ਹੁੰਦਾ, ਬਰਨ ਵਾਲਾ ਵਾਰਡ ਜਿਹੜਾ ਹੁੰਦਾ, ਉਹਦੇ ਚ ਲੱਗ ਗਿਆ ਸੀਗਾ ਬਸ।
0: ਪਰ ਮੈਂ ਜਦੋਂ ਛੋਟਾ
1: ਹੁੰਦਾ, 5 ਘੰਟਿਆਂ ਬਾਅਦ ਨੰਬਰ ਲੱਗ ਗਿਆ
0: ਭਾਈ, ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੈਂ ਨਾ ਬੜਾ ਸੋਚਦਾ ਹੁੰਦਾ ਸੀ ਵੀ ਜਿੱਦਾਂ ਕਹਿੰਦੇ ਨਾ ਉਹ ਬੰਦੇ ਨੇ ਬਾਹਰ ਜਾ ਕੇ ਇਲਾਜ ਕਰਾਇਆ, ਉਹ ਬੰਦੇ ਨੇ ਆਹ ਕੀਤਾ, ਏਦਾਂ ਹੁੰਦਾ ਵੀ ਹੈਗਾ ਕਿ ਨਹੀਂ?
1: ਇਹ ਉਲਟਾ ਹੋਣ ਲੱਗ ਗਿਆ ਹੁਣ, ਜਿਵੇਂ ਬਹੁਤ ਸਾਰੀਆਂ ਚੀਜ਼ਾਂ ਦਾ ਇਲਾਜ ਜਿਹੜੇ ਇੰਡੀਆ ਚ ਜਾ ਕੇ ਕਰਵਾ ਰਹੇ ਨੇ, ਬਸ ਇਹੀ ਹੈ ਵੀ ਫੋਲੋ ਅਪ, ਆਹ ਦੰਦਾਂ ਦੁੰਦਾਂ ਦੇ ਚੱਕਰਾਂ ਚ ਨਾ ਪਿਆ ਕਰੋ, ਕਿਉਂਕਿ ਇਹਦਾ ਫਿਰ ਫੋਲੋ ਅਪ ਜ਼ਰੂਰੀ ਹੁੰਦਾ। ਪਰ ਬਾਕੀ ਜਿਹੜੇ ਇਲਾਜ ਹੈਗੇ ਨੇ ਉਹ ਜਿਨ੍ਹਾਂ ਦੇ ਫੋਲੋ ਅਪ ਐਡੇ, ਜਿਵੇਂ ਸਾਲ ਬਾਅਦ ਹੈ ਜਾਂ 2 ਸਾਲ ਬਾਅਦ ਹੈ ਫੋਲੋ ਅਪ, ਉਹ ਕਰਵਾ ਲੇ। ਜਿਵੇਂ ਮੋਟਾਪੇ ਦਾ ਇਲਾਜ ਲੋਕੀ ਇੰਡੀਆ ਕਰਵਾਉਣ ਜਾਂਦੇ,
0: ਸਹੀ ਗੱਲ,
1: ਉਹ ਬੜਾ ਸਸਤਾ ਤੇ ਬੜਾ ਟਿਕਾਊ ਹੈਗਾ। ਹੋਰ ਬੜੇ ਇਲਾਜ ਹੈਗੇ ਨੇ, ਉੱਥੋਂ ਕਰਵਾ ਲਿਆ
0: ਯਾਰ। ਆਪਣਾ ਹੈ ਤੇ ਮੈਂ ਕਹਿੰਦਾ ਇੰਡੀਆ ਪੂਰਾ ਘੈਂਟ ਹੈ, ਜੇ ਆਪਣੇ ਜਿੱਦਾਂ ਪੋਲੀਟਿਕਸ ਤੇ ਪੁਲਿਸ ਜਿਹੜੀ ਇਹ ਸਹੀ ਹੋ ਜਾਏ ਨਾ, ਆਪਣੀ
1: ਸਹੀ ਹੋ ਜਾਵੇ।
0: ਮੈਂ ਕਹਿੰਦਾ
1: ਪੁਲਿਸ ਤਾਂ ਸਹੀ
0: ਵਾਰੇ ਨਿਆਰੇ ਹੋ
1: ਗਿਆ ਦੇ ਨਾਲ, ਕੋਈ ਉੱਪਰਲੀਆਂ ਜਿਹੜੀਆਂ ਪੋਜੀਸ਼ਨ ਹੋਲਡਰਸ ਨੇ ਉਹਨਾਂ ਨੂੰ ਠੀਕ ਹੋ ਜਾਣਾ ਚਾਹੀਦਾ।
0: ਬਸ ਮਤਲਬ ਉਹੀ ਨਾ,
1: ਬਾਕੀ ਚੀਜ਼ਾਂ ਸੈੱਟ ਆਪਣੇ ਆਪ ਹੋ ਜਾਂਦੀਆਂ,
0: ਔਰ ਫਿਰ ਆਪਣਾ ਸੋਨੇ ਦੀ ਚਿੜੀ ਬਣ ਜਾਵੇ ਜਿੱਦਾਂ ਪਹਿਲਾਂ ਕਹਿੰਦੇ ਸੀ ਨਾ।
1: ਸੋਨੇ ਦੀ ਵੀ ਨਹੀਂ ਲੋੜ ਹੈਗੀ, ਤੁਸੀਂ ਪਿੱਤਲ ਦੀ ਉਹ ਬਣਾ ਦਿਓ,
0: ਕੁਛ ਨਾ ਕੁਛ ਬਣਾ ਦਿਓ
1: ਬੇਬੀ ਡੋਲ।
0: ਅੱਜ ਇਹ ਆਪਾਂ ਬੜੀਆਂ ਗਹਿਰੀਆਂ ਗਹਿਰੀਆਂ ਗੱਲਾਂ ਕਰ ਰਹੇ
1: ਹਾਂ, ਜ਼ਿਆਦਾ ਹੋ
0: ਭਾਜੀ ਆ ਤੁਹਾਡੀ ਚਾਹ ਦਾ ਅਸਰ ਜੀ, ਇਹ ਮੈਂ
1: ਤੁਹਾਨੂੰ ਬਾਹਰ ਨਿਕਲੀਏ ਚਾਹ ਦੱਸੀ ਅਗਲੇ ਸੈਗਮੈਂਟ।
0: ਹਾਂ ਸਹੀ ਗੱਲ।

0: ਹੈਲੀਕਾਪਟਰ ਜਾ ਰਿਹਾ ਸੀ ਉਹਨਾਂ ਕੁਝ ਸਪੀਕਰ ਚ ਬੋਲ ਰਿਹਾ ਸੀ
1: ਸੰਪਰਕ ਕਰ ਰਹੇ ਹੁੰਦੇ
0: ਅੱਛਾ ਉਹਨਾਂ ਦਾ ਮੈਸੇਜ ਹੁੰਦਾ ਮੈਂ ਮੈਨੂੰ ਸਮਝ ਨਹੀਂ ਲੱਗਦਾ
1: ਉਹਨਾਂ ਨੂੰ ਦੱਸ ਰਹੇ ਹੁੰਦੇ ਨੇ ਵੀ ਜਿਵੇਂ ਡਾਇਰੈਕਸ਼ਨ ਦੱਸ ਰਹੇ ਹੁੰਦੇ ਨੇ ਜਾਂ ਲੌਂਗੀਟਿਊਡ ਲੈਟੀਟਿਊਡ ਦੱਸ ਰਹੇ ਹੁੰਦੇ ਨੇ ਵੀ ਇਸ ਪਾਸੇ ਨੂੰ ਗੱਡੀ ਲੈ ਜਾਓ ਜਾਂ ਸੜਕ ਦਾ ਨਾਮ ਦੱਸ ਦਿੰਦੇ ਹੁੰਦੇ ਨੇ ਵੀ ਹੁਣ
0: ਗੱਡੀ ਚਲਾ ਰਹੇ ਹਾਂ ਨਾਲ ਅਗਲ ਪੁਲਿਸ ਹੈ ਨਾ ਸਾਡੀ ਸਲੋ ਤਾਂ ਵੀ ਸਲੋ ਹੋ ਜਾਏਗੀ ਗੱਡੀ ਇੰਨਾ ਡਰ ਜਾਂਦੇ ਆਪਾਂ
1: ਅੱਛਾ ਆਪਣੇ ਗੱਲ ਯਾਦ ਆਈ ਡਰਨ ਤੋਂ ਕਿ ਮਹਾਰਾਣੀ ਜਿੰਦਾਂ ਦਾ ਸ਼ਮੂਲੀਅਤ ਕਰਨੀ ਹੈ ਭਾਜੀ ਤੁਸੀਂ ਵੀ ਜਰੂਰ ਆਣਾ ਹੈਗਾ
0: ਹਾਂ ਬਿਲਕੁਲ ਅਸੀਂ ਤੇ ਪੂਰੇ ਆਵਾਂਗੇ ਹਾਂ 24 ਅਕਤੂਬਰ ਨੂੰ ਹੋ ਰਿਹਾ
1: ਤੇ ਪਲੰਪਟਨ ਦੇ ਵਿੱਚ ਜਿਹੜਾ ਆਪਣਾ ਰਿਚਮੰਡ ਰੋਡ ਦੇ ਉੱਤੇ ਉਹ ਜਿਹੜਾ ਪੱਬ ਜਿਹਾ ਹੈ ਪਲੰਪਟਨ ਦਾ
0: ਗ੍ਰੇਟ ਵੈਸਟਰਨ ਸਿਡਨੀ ਪਰਫੋਰਮਿੰਗ ਆਰਟਸ ਪਲੰਪਟਨ ਹਾਈ ਸਕੂਲ ਹੈਗਾ ਉਹਦੇ ਅੰਦਰ ਬਹੁਤ ਵਧੀਆ ਆਡੀਟੋਰੀਅਮ ਬਣਿਆ ਪਿਆ ਤੇ ਲਾਸਟ ਕੁਈਨ ਆਫ ਪੰਜਾਬ ਮਹਾਰਾਣੀ ਜਿੰਦਾ ਮਤਲਬ ਉਹਦੇ ਵਿੱਚ ਸਾਰੀ ਸਟੋਰੀ ਦੱਸੀ ਗਈ ਹੈ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਤਲਬ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਦਲੀਪ ਸਿੰਘ ਦਾ ਬਾਹਰ ਜਾਣਾ ਫਿਰ ਮਤਲਬ ਪੂਰੀ ਹਿਸਟਰੀ ਦੱਸੀ ਗਈ ਹੈ ਮਤਲਬ ਜੇ ਅਸੀਂ ਭੁੱਲੇ ਬੈਠੇ ਹਾਂ ਨਾ ਤੁਸੀਂ ਪਲੀਜ਼ ਆਪਣੀ ਫੈਮਿਲੀ ਦੇ ਨਾਲ ਆਓ
1: ਬਿਲਕੁਲ ਪਲੰਪਟਨ ਦੇ ਵਿੱਚ ਸਿਡਨੀ ਚ ਬਾਕੀ ਜੇ ਕੋਈ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਹਾਂਜੀ ਤੇ ਆ ਭਾਜੀ ਨੇ ਤਾਂ ਗੱਲ ਕਰਤੀ ਵੀ ਕਿੱਥੇ ਹੋ ਰਿਹਾ ਕਦੋਂ ਹੋ ਰਿਹਾ ਮੈਂ ਕੰਮ ਦੀ ਗੱਲ ਦੱਸਦਾ
0: ਦੱਸੋ ਜੀ
1: ਚਾਰ ਟਿਕਟਾਂ ਇਕੱਠੀਆਂ ਲਓ ਤੇ 15% ਡਿਸਕਾਊਂਟ ਮਿਲਦਾ
0: ਹਾਂਜੀ
1: 10 ਟਿਕਟਾਂ ਇਕੱਠੀਆਂ ਲਓ ਤੇ 20% ਡਿਸਕਾਊਂਟ ਮਿਲਦਾ ਹੁਣ ਉਹਦੇ ਕੂਪਨ ਕੋਡ ਕੀ ਨੇ ਉਹ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਜਾ ਕੇ ਦੇਖੋ ਨੰਬਰ 2 ਗੱਲ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਚਾਰ ਨਹੀਂ ਹੈਗੀਆਂ ਜੀ ਸਾਡੇ ਕੋਲ 1 ਜਾਂ 2 ਹੀ ਨੇ ਸਿਰਫ ਕੁਛ ਕੁ ਦਿਨਾਂ ਦੇ ਲਈ ਆ ਮਤਲਬ ਤੁਸੀਂ ਇਹ ਲਗਾ ਲਓ ਕਿ ਸਾਨੂੰ ਆਪ ਨੂੰ ਨਹੀਂ ਪਤਾ ਅਸੀਂ ਕਦ ਆਫਰ ਉਹ ਬੰਦ ਕਰਦੇ
0: ਨੇ
1: ਇਸੇ 2-4 ਦਿਨਾਂ ਦੇ ਲਈ ਜੇ ਤੁਸੀਂ ਅਰਲੀ ਟਿਕਟਸ ਕਰਵਾ ਲਓ ਅਰਲੀ ਬਰਡ ਡਿਸਕਾਊਂਟ ਜਿਹੜਾ ਹੈਗਾ 10% ਆਫ ਹੈਗਾ ਨਾਟ ਔਨ 4 ਟਿਕਟਸ ਨਾਟ ਔਨ 10 ਟਿਕਟਸ ਬਟ ਔਨ 2, 3, 6, 7
0: ਮੋਰ ਦੈਨ 1 ਟਿਕਟ
1: ਹਾਂ ਮੋਰ ਦੈਨ 1 ਟਿਕਟ ਦੇ ਉੱਤੇ ਤੁਹਾਨੂੰ ਉਹ ਡਿਸਕਾਊਂਟ ਜਿਹੜਾ ਰੇਡੀਓ ਹਾਂਜੀ ਦਾ ਇੱਕ ਸਪੈਸ਼ਲ 10% ਡਿਸਕਾਊਂਟ ਅਸੀਂ ਤੁਹਾਨੂੰ ਉਹ ਵੀ ਕੋਡ ਦੇ ਦਾਂਗੇ ਕਿ ਉਹ ਕੋਡ ਕੀ ਹੈਗਾ ਤੇ ਉਹ ਤੁਸੀਂ ਲੈ ਸਕਦੇ ਹੋ ਪਰ ਇਹ ਸਿਰਫ ਕੁਛ ਕੁ ਦਿਨਾਂ ਲਈ ਕਿਉਂਕਿ ਇੰਟਰੋਡਕਟਰੀ ਫੇਰ ਤਾਂ ਟਿਕਟਾਂ ਵਿਕਣੀ ਲੱਗ ਜਾਣੀਆਂ
0: ਉਹਨਾਂ
1: ਨੇ ਦੇਣੇ ਨੇ
0: ਹਾਂਜੀ
1: ਤੇ ਦੂਜੀ ਚੀਜ਼ ਕੈਨਬਰਾ ਵਾਲਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਉਹਨੂੰ ਫਲੋਰਡੀਲਾ ਕਿਹੜਾ ਉਹ
0: ਫਲੋਰਡੀਲਾ
1: ਫਲੋਰੀਏਡ ਜਿਹੜਾ ਉਹ
0: ਫਲੋਰੀ
1: ਸ਼ੁਰੂ ਹੋ ਜਾਣਾ 12 ਸਪਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਚੱਲਣਾ ਭਾਜੀ ਜੇ ਤੁਸੀਂ If you have never been part of Canberra's ਉਹ ਫੁੱਲਾਂ ਦਾ ਫੈਸਟੀਵਲ
0: ਹਾਂਜੀ
1: ਯੂ ਮਸਟ ਗੋ ਵਿਦ ਕਿਡਸ ਜਿਹੜੇ ਕਿ ਤੁਹਾਡੇ ਹਾਲੇ ਹੈ ਨਹੀਂ 12 ਸਤੰਬਰ ਤੋਂ ਸ਼ੁਰੂ ਹੋ ਰਿਹਾ ਜੀ। ਸੋ ਸਵੇਰੇ 9:30 ਤੋਂ ਸ਼ਾਮ 5:30 ਤੱਕ ਹੁੰਦਾ ਕਾਮਨਵੈਲਥ ਪਾਰਕ ਦੇ ਵਿੱਚ ਕੈਨਬਰਾ ਦੇ ਅੰਦਰ। ਤੇ ਆਓ ਜਾਓ, ਜਾ ਕੇ ਆਓ, ਘੁੰਮ ਕੇ ਆਓ। ਬਾਕੀ ਰੀਜਨਲ ਫੈਸਟੀਵਲ ਵੀ ਜਿਹੜੇ ਨੇ ਉਹ ਸਪਤੰਬਰ 'ਚ ਸ਼ੁਰੂ ਹੋਏ ਨੇ। ਇਨਫੈਕਟ ਸਪਤੰਬਰ ਦੇ ਐਂਡ 'ਚ ਜਦੋਂ ਸਕੂਲ ਹੋਲੀਡੇਜ਼ ਸ਼ੁਰੂ ਹੋਣੀਆਂ ਨੇ ਮੇਰੇ ਖਿਆਲ ਨਾਲ 25-26 ਸਪਤੰਬਰ ਤੋਂ
0: ਸ਼ਾਇਦ,
1: ਉਦੋਂ ਤੋਂ ਫਿਰ ਰੀਜਨਲ ਏਰੀਆਜ਼ ਜਿੰਨੇ ਹੈਗੇ ਨੇ NSW ਦੇ, ਤੁਸੀਂ ਔਰੇਂਜ ਦੇਖ ਲਓ, ਡਬੋ ਦੇਖ ਲਓ, ਪਾਰਕਸ ਦੇਖ ਲਓ, ਉੱਥੇ ਦੇ ਰੀਜਨਲ ਫੈਸਟੀਵਲ ਜਿਹੜੇ ਨੇ ਸਪਰਿੰਗ ਦੇ ਉਹ ਸ਼ੁਰੂ ਹੋ ਜਾਂਦੇ ਨੇ ਇਹਨਾਂ ਦਿਨਾਂ 'ਚ। ਉਹ ਜੇ ਛੁੱਟੀਆਂ ਦੇ ਵਿੱਚ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਹਾਨੂੰ ਰੀਜਨਲ ਫੈਸਟੀਵਲਸ ਵੀ ਇੰਜੋਏ ਕਰਨ ਦਾ ਮੌਕਾ ਮਿਲੇਗਾ। ਪੇਂਡੂ ਇਲਾਕਿਆਂ ਦੇ ਜਿਹੜੇ ਫੈਸਟੀਵਲਸ ਹੈਗੇ ਨੇ ਉਹ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਨੇ।
0: ਵੈਰੀ ਗੁੱਡ, ਦੇਖਣੇ ਚਾਹੀਦੇ ਸਾਨੂੰ ਉਹ ਵੀ ਭਾਜੀ। ਪਿੰਡ 'ਚ ਜਾ ਕੇ ਪਿੰਡ ਦੀ ਯਾਦ ਆਉਂਦੀ ਹੈ ਫਿਰ ਹੋਰ ਕੀ ਹੈ।
1: ਵਿਕਟੋਰੀਆ ਚ ਉਹ ਥੋੜੇ ਜੇ ਵੱਖਰੇ, ਆਹ ਪਿੰਡ ਥੋੜੇ ਜੇ ਆਸਟ੍ਰੇਲੀਅਨ ਪਿੰਡ ਨੇ, ਪਾਰਕਸ ਦਾ ਏਰੀਆ ਹੋ ਗਿਆ ਜਾਂ ਆਪਣਾ ਉਧਰ ਦਾ ਹੋ ਗਿਆ, ਔਰੇਂਜ ਦਾ, ਲਿਥਗੋ ਦਾ ਹੋ ਗਿਆ, ਹਨਾ।
0: ਅੱਛਾ ਅੱਛਾ,
1: ਡਬੋ ਦਾ ਫੇਰ ਥੋੜੇ ਜੇ ਇੰਡੀਅਨਸ ਹੈਗੇ ਨੇ ਉੱਥੇ, ਪਰ ਆਹ ਜਿਹੜੇ ਟਿਪੀਕਲ ਗੋਰਿਆਂ ਦੇ ਏਰੀਆਜ਼ ਹੈਗੇ ਨੇ ਇੱਥੇ ਨਹੀਂ, ਇੱਥੇ ਤਾਂ ਜਮਾ ਹੀ ਨਹੀਂ।
0: ਚਲੋ ਗੋਰਿਆਂ ਦੇ ਟਮਾਟਰ ਖਾਵਾਂਗੇ ਭਾਈ, ਇੱਥੇ ਟਮਾਟਰ ਟਮੂਟਰ ਦੇ ਪੂਰੇ ਹੋਣਗੇ ਨਾ ਖੇਤਾਂ ਕੋਲ,
1: ਟਮਾਟਰ ਖਾਣੇ ਚਾਹੀਦੇ ਨੇ ਸਰ।
0: ਉਹ ਟਮਾਟਰ ਅੱਜ ਮੈਂ ਲਿਆਂਦੇ ਵੀ ਆ ਕੱਟ ਕੱਟ ਕੇ। ਹਾਂ, ਮੈਂ ਕਿਹਾ ਥੋੜਾ
1: ਹੈ ਲਿਆਣ ਲੱਗਿਆ ਸੀ ਆਉਂਦਾ ਹੋਇਆ, ਮੈਂ ਕਿਹਾ ਚੱਲ ਟਮਾਟਰ ਲੈ ਕੇ ਆਉਂਦੇ ਹਾਂ ਤੇ ਖਾਂਦੇ ਹਾਂ ਆਪਾਂ।
0: ਅੱਛਾ, ਨਹੀਂ ਨਹੀਂ
1: ਟਮਾਟਰ, ਸ਼ਾਮ ਨੂੰ ਅਸੀਂ ਟਮਾਟਰ ਦਾ ਜੂਸ ਪੀਨੇ ਹੁੰਦੇ ਜੀ। ਓਕੇ, ਤੇ ਇੱਕ ਮਿੰਟ ਆਪਾਂ ਟਾਈਮ ਦੇ ਲਈ। ਹਾਂ, ਜਾਣ ਤੋਂ ਪਹਿਲਾਂ ਇੱਕ ਆਖਰੀ ਖਬਰ ਦੱਸ ਦਈਏ ਤੁਹਾਨੂੰ।
0: ਉਹ
1: ਅਮਰੀਕਾ ਦੇ ਵਿੱਚ
0: ਹਾਂਜੀ
1: ਇੱਕ ਜਨਾਨੀ ਨੇ ਆਪਣੇ ਗਧੇ ਦੀ ਮਾਲਕਣ ਹੈ, ਉਹ ਗਧੇ ਦੀ ਤਸਵੀਰ ਆਪਣੀ ਟੀ ਸ਼ਰਟ ਦੇ ਉੱਤੇ ਛਾਪੀ ਹੈ ਕਿਉਂਕਿ ਉਹਦੇ ਗਧੇ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾ ਲਿਆ। ਪੈਨਸਿਲਵੇਨੀਆ ਅਮਰੀਕਾ ਦੀ ਸਟੇਟ ਹੈਗੀ ਹੈ, ਉੱਥੇ ਇਹ ਜਿਹੜਾ ਗਧਾ ਹੈਗਾ
0: ਹਾਂਜੀ
1: ਉਹਨੇ ਗਿਨੀਜ਼ ਬੁੱਕ ਆਫ, ਉਹਦੀ ਮਾਲਕਣ ਹੈ ਜੈਨੀਫਰ ਜੀ, ਉਹਦੇ ਗਧੇ ਦਾ ਨਾਮ ਹੈਗਾ ਹੈਂਕ, ਟੌਮ ਹੈਂਕ ਨੀ, ਹੈਂਕ
0: ਹੈਂਕ
1: ਹੈ। ਉਹਨੇ ਹੈਂਕ ਨੇ ਰਿਕਾਰਡ ਬਣਾਇਆ, ਉਹਦੇ ਕੰਨ 17 ਇੰਚ ਲੰਬੇ ਨੇ।
0: ਓਕੇ,
1: ਤੇ ਉਹ ਤੋਂ ਪਿਛਲਾ ਜਿਹੜਾ ਗਧਾ ਸੀਗਾ ਜਿਹਦੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਸੀਗੇ, ਉਹਦੇ ਨਾਲੋਂ 1.5 ਇੰਚ ਲੰਬੇ ਹੈਗੇ ਨੇ।
0: ਵਾਹ ਜੀ ਵਾਹ।
1: ਸੋ ਇਹਦਾ ਇਹ ਰਿਕਾਰਡ ਬਣ ਗਿਆ, ਤੇ ਉਹਨੇ ਹੁਣ ਆਪਣੇ ਗਧੇ ਦੇ ਕੰਨਾਂ ਲਈ ਇੱਕ ਫੇਸ ਦੀ ਇੱਕ ਤਸਵੀਰ ਆਪਣੀ ਟੀ ਸ਼ਰਟ ਤੇ ਛਾਪ ਕੇ ਪੂਰੇ ਅਮਰੀਕਾ 'ਚ ਘੁੰਮਦੀ ਹੈ ਕਿ ਦੇਖੋ ਮੇਰਾ ਗਧਾ,
0: ਮੇਰਾ ਗਧਾ ਹੈ, ਮੇਰਾ ਗਧਾ। ਜਿਦਾਂ ਕਹਿੰਦੇ ਨਾ ਤੇਰਾ ਮੁੰਡਾ ਤੇ ਗਧਾ, ਉਹ ਮੇਰਾ ਗਧਾ ਹੈ। ਹਾਂ ਦੇਖੋ, ਗਧੇ ਨੂੰ ਇਦਾਂ ਆਪਾਂ ਉੱਤੇ ਚੜ੍ਹਦਾ ਹੈ।
1: ਦੇਖੋ ਜੀ, ਗਧੇ ਨੇ ਰਿਕਾਰਡ ਬਣਾ ਲਿਆ।
0: ਨਹੀਂ, ਐਨੀਮਲ ਇਜ਼ ਐਨੀਮਲ ਯਾਰ, ਗਧੇ ਇਦਾਂ ਥੋੜੀ ਆ। ਆਪਾਂ ਐਵੇਂ ਆਪਣੇ ਮੁੰਡੇ ਨੂੰ ਕਹਿੰਦੇ ਤੂੰ ਗਧਾ, ਤੂੰ ਆ, ਦੇਖੋ ਯਾਰ
1: ਰਿਕਾਰਡ ਵੀ ਬਣਾ,
0: ਉਹਦਾ ਵੀ ਗਿਨੀਜ਼ ਬੁੱਕ ਵਿੱਚ ਰਿਕਾਰਡ
1: ਹੈ। ਕੰਨ ਖਿੱਚਣ ਲੱਗ ਜਾਓ ਆਪਣੇ, ਲਿਆ ਤੇਰਾ ਗਿਨੀਜ਼ ਬੁੱਕ ਚ ਨਾ ਲਿਆ।
0: ਸਹੀ ਗੱਲ ਆ।
1: ਚਲੋ ਫਿਰ ਆਪਾਂ ਲਈਏ ਇਜਾਜ਼ਤ ਭਾਜੀ।
0: ਚਲੋ ਜੀ, ਹਾਂਜੀ, ਫਿਰ ਮਿਲਦੇ ਹਾਂ ਨੈਕਸਟ ਵੈਨਸਡੇ ਫਿਰ, ਤੇ ਆਪਣਾ ਖਬਰ ਬੜੀ ਬੇਕਾਰ ਲੈ ਕੇ। ਤੇ ਮੈਂ ਜੀ ਮਨਤੇਜ ਸਿੰਘ, ਮੌਂਟੀ ਇੰਟਰਟੇਨਰ, ਤੇ ਮੇਰੇ ਨਾਲ ਨੇ ਕਪਿਲ, ਗੌਤਮ ਕਪਿਲ ਭਾਜੀ, ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ,
1: ਟਾਟਾ
0: ਟਾਟਾ, ਬਾਏ ਬਾਏ,
1: ਜਿਉਂ
0: ਬਰਾਬਰ ਜਿਉਂ। ਆਹ, ਮਿਊਜ਼ਿਕ ਬਹੁਤ ਘੈਂਟ ਜੀ।

0: ਹੋਰਾਂ ਦਾ ਮੈਸੇਜ ਆਇਆ ਕਿ ਅੱਜ ਆਹ ਪ੍ਰੋਗਰਾਮ ਹੁਣ ਤੱਕ ਤਾਂ ਮੈਨੂੰ ਵੀ ਨਹੀਂ ਸੀ ਆਈਡੀਆ ਕੀ ਕਰਨਾ ਹੈਗਾ, ਪਰ ਇਹ ਬੜਾ ਇੰਟਰਸਟਿੰਗ ਟੌਪਿਕ ਹੈਗਾ। ਹੋ ਸਕਦਾ ਹੈ ਕਿ ਬਹੁਤਿਆਂ ਨੂੰ ਲੱਗਦਾ ਹੋਵੇ ਵੀ ਲੈ ਅਸੀਂ ਕੀ ਲੈਣਾ ਦੇਣਾ, ਕਿਉਂਕਿ ਸਾਡੇ ਆਲੇ ਦੁਆਲੇ ਉਹ ਚੀਜ਼ ਹੋ ਨਹੀਂ ਰਹੀ ਹੈਗੀ। ਸਾਡੇ ਤੋਂ ਕਈ 100 ਕਿਲੋਮੀਟਰ ਦੂਰ ਪੁਲਾੜ ਦੇ ਵਿੱਚ ਸਪੇਸ ਦੇ ਵਿੱਚ ਇਹ ਚੀਜ਼ ਹੋ ਰਹੀ ਹੈਗੀ ਹੈ। ਗੱਲ ਕੂੜੇ ਕਰਕਟ ਦੀ ਕਰਨੀ ਹੈ। ਮੋਦੀ ਸਾਹਿਬ ਨੇ ਭਾਰਤ ਦੇ ਵਿੱਚ ਮੁਹਿੰਮ ਚਲਾਈ ਹੈ ਕਿ ਸਵੱਛ ਭਾਰਤ ਅਭਿਆਨ, ਉਹ ਤਾਂ ਸਿਰੇ ਨਹੀਂ ਚੜ੍ਹ ਸਕਿਆ, ਨਾ ਭਾਰਤ ਸਵੱਛ ਹੋ ਸਕਿਆ ਨਾ ਅਭਿਆਨ ਸਿਰੇ ਚੜ੍ਹ ਸਕਿਆ, ਪਰ ਪੁਲਾੜ ਨੂੰ ਸਵੱਛ ਕਰਨ ਦੀ ਕੋਈ ਮੁਹਿੰਮ ਕਦੇ ਚਲਾਊਗਾ ਕਿ ਨਹੀਂ ਚਲਾਊਗਾ, ਇਹ ਇੱਕ ਬਹੁਤ ਵੱਡਾ ਸਵਾਲ ਬਣ ਜਾਂਦਾ। ਮੇਰੇ ਖਿਆਲ ਨਾਲ 2 ਜਾਂ 3 ਸਾਲ ਪਹਿਲਾਂ ਸੰਦੀਪ ਜੀ ਇੰਡੀਆ ਨੇ ਚੰਨ ਦੇ ਉੱਤੇ ਆਪਣਾ ਰੋਵਰ ਭੇਜਿਆ ਸੀ, ਆਪਣਾ ਲੈਂਡਰ ਭੇਜਿਆ ਸੀ, ਚੰਦਰਯਾਨ ਉਹਦਾ ਮਿਸ਼ਨ ਦਾ ਪੂਰਾ ਨਾਮ ਸੀਗਾ, ਚੰਦਰਯਾਨ 3, ਹੈ ਨਾ। ਅਤੇ ਉਦੋਂ ਇਸਰੋ ਨੇ ਜਦੋਂ ਭੇਜਿਆ, ਮੇਰੇ ਖਿਆਲ ਦੇ ਨਾਲ ਜੁਲਾਈ ਮਹੀਨੇ ਦੀ ਗੱਲ ਹੈ, ਅਤੇ ਆਹੀ ਅਗਸਤ ਮਹੀਨੇ ਦੇ ਦਿਨ ਹੋਣਗੇ ਸ਼ਾਇਦ। ਅਤੇ ਵੈਸਟਰਨ ਆਸਟ੍ਰੇਲੀਆ ਤੋਂ ਇੱਕ ਖਬਰ ਆਈ ਕਿ ਇੱਥੇ ਯੂਰੀਅਨ ਬੇ ਕਰਕੇ ਹੈ ਕਿ ਇੱਥੇ ਇੱਕ ਬਹੁਤ ਵੱਡਾ ਇੱਕ ਮਤਲਬ ਇੱਕ ਬਹੁਤ ਵੱਡਾ ਮੈਟਲ ਦਾ ਇੱਕ ਪੀਸ ਜਿਹੜਾ ਸਮੁੰਦਰ ਦੇ ਵਿੱਚੋਂ ਨਿਕਲ ਕੇ ਬਾਹਰ ਆਇਆ ਹੈਗਾ। ਅਤੇ ਕਹਿੰਦੇ ਕਿ ਇਹ ਹੋ ਸਕਦਾ ਹੈ ਕਿ ਇਹ ਭਾਰਤ ਨੇ ਜਿਹੜਾ PSLV ਭੇਜਿਆ ਸੀਗਾ, ਜਿਸ ਰੋਕੇਟ ਦੇ ਵਿੱਚ ਭਾਰਤ ਨੇ ਆਪਣਾ ਸੈਟੇਲਾਈਟ ਭੇਜਿਆ ਸੀ, ਉਹਦਾ ਇਹ ਕੋਈ 3rd stage ਮਲਬਾ ਹੋ ਸਕਦਾ। ਉਦੋਂ ਮੈਨੂੰ ਪਤਾ ਲੱਗਿਆ ਵੀ ਇੱਦਾਂ ਸਟੇਜਾਂ 'ਚ ਵੀ ਮਲਬੇ ਹੁੰਦੇ ਹੈਗੇ ਨੇ, ਪਰ ਮਲਬੇ ਹੁੰਦੇ ਨੇ ਅਤੇ ਡੈਬਰੀਜ਼ ਹੁੰਦੀ ਹੈ। ਡੈਬਰੀਜ਼ ਯਾਨੀ ਕਿ ਕਚਰਾ ਹੁੰਦਾ, ਕੜਕਟ ਹੁੰਦਾ ਜਿਹੜਾ ਸਪੇਸ ਦੇ ਵਿੱਚ ਹੀ ਰਹਿ ਜਾਂਦਾ, ਪਰ ਬਹੁਤ ਹੀ ਸ਼ਾਇਦ ਕੋਈ ਟਾਵਾਂ ਕੋਈ ਇੱਕ ਅੱਧਾ ਟੁਕੜਾ ਜਿਹੜਾ ਉਹ ਧਰਤੀ ਦੇ ਉੱਤੇ ਆ ਕੇ ਡਿੱਗਦਾ ਹੋਵੇ। ਪਰ ਉੱਥੇ ਵੀ ਇਹ ਬੜੀ ਗੰਦਗੀ ਫੈਲਾ ਰਿਹਾ, ਕਿਉਂਕਿ ਇਸੇ ਕਰਕੇ ਇਹਨੂੰ ਗੰਦਗੀ ਕਿਹਾ ਜਾਂਦਾ ਹੈਗਾ। ਸੋ ਇਸੇ ਵਿਸ਼ੇ ਤੇ ਅੱਜ ਆਪਾਂ ਗੱਲ ਕਰਨੀ ਹੈ ਸੰਦੀਪ ਜੀ।
1: ਹਾਂਜੀ ਹਾਂਜੀ ਬਿਲਕੁਲ ਸਹੀ
0: ਕਹਿ ਤੁਸੀਂ, ਸਪੇਸ ਡੈਬਰੀਜ਼। ਤੇ ਇੱਕ ਤਾਂ ਮੈਂ 3-4 ਇਹਦੇ ਚ ਚੀਜ਼ਾਂ ਸਮਝਣੀਆਂ ਚਾਹੂੰਗਾ ਅੱਜ ਇੱਕ ਲੇਮੈਨ ਲਿਸਨਰ ਦੇ ਤੌਰ ਦੇ ਉੱਤੇ ਕਿ ਸਪੇਸ ਡੈਬਰੀਜ਼ ਠੀਕ ਹੈ, ਆਪਾਂ ਸਪੇਸ ਜਾਂ ਕੇ ਜੋ ਵੀ ਤੁਸੀਂ ਉਹਨੂੰ ਰਬਿਸ਼ ਜਾਂ ਜੋ ਵੀ ਵਰਡ ਕਹਿ ਲੈਂਦੇ ਹੋ ਉਹ ਕੀ ਚੀਜ਼ ਹੈ। ਅਤੇ ਦੂਜਾ ਸਵਾਲ ਮੇਰਾ ਇਹ ਹੋਊਗਾ ਕਿ ਇਹ ਕਦੋਂ ਤੋਂ ਹੋ ਰਹੀ ਹੈ ਗੰਦਗੀ, ਕਦੋਂ ਤੋਂ ਫੈਲ ਰਹੀ ਹੈਗੀ, ਹੈ ਨਾ। ਅਤੇ ਫਿਰ ਧਰਤੀ ਦੇ ਉੱਤੇ, ਕਿਉਂਕਿ ਸਪੇਸ ਦੇ ਵਿੱਚ ਹੈ, ਸਪੇਸ ਦੀ ਡੈਬਰੀਜ਼ ਹੋ ਸਕਦਾ ਹੋਰ ਬੜੇ ਸਾਰੇ ਕਾਰਨਾਂ ਕਰਕੇ ਹੋਵੇ, ਤੁਸੀਂ ਉਹ ਦੱਸਿਓ, ਪਰ ਧਰਤੀ ਦੇ ਲਈ ਉਹ ਕਿੰਨਾ ਕੁ ਇੰਪੋਰਟੈਂਟ ਫੈਕਟਰ ਹੈਗਾ, ਕਿੰਨਾ ਕੁ ਸਾਨੂੰ ਉਹ ਇੰਪੈਕਟ ਕਰ ਸਕਦਾ। ਅਤੇ ਇੱਕ ਮੈਂ ਇਹ ਵੀ ਜਾਣਨਾ ਚਾਹੂੰਗਾ ਕਿ ਜੇ ਧਰਤੀ 'ਤੇ ਆ ਗਿਆ ਉਹ ਸਾਰਾ ਜੰਕ, ਆ ਸਕਦਾ ਕਿ ਨਹੀਂ ਆ ਸਕਦਾ, ਉਹ ਤੁਸੀਂ ਦੱਸਿਓ ਕਿ ਜੇ ਆ ਗਿਆ ਤਾਂ ਕੀ ਹੋਊਗਾ। ਐਨਵਾਇਰਮੈਂਟ ਦਾ ਅਸੀਂ ਆਲਰੇਡੀ ਕਹੀ ਜਾ ਰਹੇ ਹੈਗੇ, ਅਤੇ ਫਿਰ ਉਹਦੇ ਵਿੱਚੋਂ ਹੀ ਫਿਰ ਸ਼ਾਇਦ ਮੈਨੂੰ ਲੱਗਦਾ ਤੁਹਾਡੇ ਜੋ ਵੀ ਸਵਾਲ ਜਵਾਬ ਹੋਣਗੇ ਉਹਨਾਂ ਦੇ ਵਿੱਚੋਂ ਹੀ ਮੇਰੇ ਹੋਰ ਸਵਾਲ ਨਿਕਲ ਕੇ ਆਉਣਗੇ। ਪਰ ਤੁਸੀਂ ਓਵਰ ਟੂ ਯੂ, ਤੁਸੀਂ ਪਹਿਲਾਂ ਦੱਸੋ, ਮੈਨੂੰ ਲੱਗਦਾ ਪਿੱਛੇ ਮੋਟਰਸਾਈਕਲ ਭਜਾ ਲਿਆ ਤੁਸੀਂ, ਅਤੇ ਤੁਸੀਂ ਸਭ ਤੋਂ ਪਹਿਲਾਂ ਦੱਸੋ ਕਿ ਕੀ ਹੈ, ਕੀ ਇਹ ਰਵਿਸ਼, ਕੀ ਹੈ ਸਪੇਸ ਜੰਕ, ਹੈ ਕੀ।
1: ਹਾਂਜੀ, ਜਿੱਦਾਂ ਤੁਸੀਂ ਕਿਹਾ ਹੀ ਆ ਕਿ ਸਪੇਸ ਜੰਕ ਜਦੋਂ ਆਪਾਂ ਕਹਿੰਦੇ ਹਾਂ, ਸਾਨੂੰ ਪਤਾ ਹੀ ਅਸੀਂ ਜਿਹੜਾ ਵੇਸਟ ਜਿਹੜਾ ਹੈਗਾ ਸਪੇਸ ਦੇ ਵਿੱਚ ਉਹਦੀ ਗੱਲ ਕਰਦੇ ਹਾਂ, ਹਨਾ। ਹੁਣ ਸਪੇਸ ਦੇ ਵਿੱਚ ਕੀ ਵੇਸਟ ਆ, ਉਹ ਵੀ ਜਦੋਂ ਅਸੀਂ ਇੰਨੇ ਸਾਰੇ ਪੋਡਕਾਸਟ ਕੀਤੇ ਆ ਸਪੇਸ ਦੇ ਉੱਤੇ, ਤਾਂ ਅਸੀਂ ਗੱਲਾਂ ਕੀਤੀਆਂ ਆ, ਸਾਨੂੰ ਪਤਾ ਹੀ ਹੈ ਕਿ ਰੋਕੇਟ ਭੇਜਦੇ ਆ, ਮੂਨ ਲੈਂਡਿੰਗ ਹੋਈ, ਉਹ ਰੋਕੇਟ ਗਏ, ਹਨਾ। ਹੁਣ ਫਿਰ ਦੁਬਾਰਾ ਪਲਾਨ ਹੈਗਾ ਅੱਗੇ ਅੱਗੇ, ਮਤਲਬ ਬਹੁਤ ਸਾਰੇ ਪਲਾਨ ਹੈਗੇ ਕਿ ਮੂਨ ਤੇ ਜਾ ਕੇ ਕੋਲੋਨੀਜ਼ ਬਣਾਓਗੇ, ਸਾਇੰਟਿਸਟ ਜਿੱਥੇ ਉਹ ਜਾ ਕੇ ਉੱਥੇ ਜਾ ਕੇ ਰਿਸਰਚ ਕਰੂਗੇ, ਉਹਨਾਂ ਨੂੰ ਅਰਥ ਤੇ ਜਿਹੜੀ ਵਾਪਸ ਲਿਆਉਣ ਦੀ ਸੈਂਪਲ ਲੋੜ ਨਹੀਂ ਹੈਗੀ, ਹਨਾ। ਪਰ ਅੱਗੇ ਮਾਰਸ ਤੱਕ ਜਾਣ ਦਾ ਵੀ ਪਲਾਨ ਹੈਗਾ। ਸੋ ਇਹ ਜਦੋਂ ਇੰਨੀਆਂ ਸਾਰੀਆਂ ਚੀਜ਼ਾਂ ਅਸੀਂ ਕਰਦੇ ਹਾਂ, ਤਾਂ ਓਬਵੀਅਸਲੀ ਉਹਨਾਂ ਚੀਜ਼ਾਂ ਨੂੰ ਕਰਨ ਦੇ ਲਈ ਮਟੀਰੀਅਲ ਲੱਗਦਾ ਹੈ, ਹਨਾ। ਤੇ ਉਹ ਮਟੀਰੀਅਲ ਜਿਹੜਾ ਆ, ਜਦੋਂ ਸਪੇਸ ਦੇ ਵਿੱਚ ਜਦੋਂ ਤਾਂ ਉਹ ਹੈਗਾ ਆ, ਉਸ ਕੰਮ ਦਾ ਹੈਗਾ, ਉਸ ਟਾਈਮ ਤੇ ਉਹ ਚੱਲ ਰਿਹਾ, ਬਟ ਕਿਸੇ ਟਾਈਮ ਦੇ ਉੱਤੇ ਜਾ ਕੇ ਉਹਦੀ ਵੀ ਐਕਸਪਾਇਰੀ ਡੇਟ ਆ ਜਾਂਦੀ ਹੈ, ਹਨਾ। ਤੇ ਉਹ ਸਾਰਾ ਜਿਹੜਾ ਵੇਸਟ ਜਿਹੜਾ ਉਹ ਸਪੇਸ ਦੇ ਵਿੱਚ ਰਹਿ ਜਾਂਦਾ, ਜਿਹਨੂੰ ਅਸੀਂ ਸਪੇਸ ਜੰਕ ਕਹਿੰਦੇ ਹਾਂ। ਹੁਣ ਕਿਉਂਕਿ ਉਹ ਸਪੇਸ ਹੈਗਾ ਆ, ਤੇ ਉੱਥੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ, ਕੋਈ ਵੀ ਮਤਲਬ ਜਿਹੜਾ ਅਨਯੂਜ਼ਡ ਕੋਈ ਸੈਟੇਲਾਈਟ ਦਾ ਪਾਰਟ ਹੋ ਗਿਆ, ਜਾਂ ਫਿਰ ਜਿਹੜਾ ਮੈਂ ਜਿੱਦਾਂ ਕਿਹਾ ਕਿ ਜਿਹੜੇ ਯੂਜ਼ ਉਹਨਾਂ ਦਾ ਯੂਜ਼ ਖਤਮ ਹੋ ਗਿਆ, ਉਸ ਤੋਂ ਬਾਅਦ ਉਹ ਡਿਸਕਾਰਡ ਹੋ ਗਿਆ, ਹਨਾ। ਜਾਂ ਉਸ ਤੋਂ ਇਲਾਵਾ ਕੋਈ ਜਿਹੜੀਆਂ ਇਹਨਾਂ ਜਿਹੜੇ ਵੇਸਟ ਦੀ ਵਜ੍ਹਾ ਨਾਲ ਆਪਸ ਚ ਜਦੋਂ ਟਕਰਾਓ ਹੋਇਆ, ਤਾਂ ਜਿਹੜੇ ਆ ਕੁਝ ਜਿਹੜੇ ਹੋਰ ਪੀਸਿਸ ਜਿਹੜੇ ਬਣ ਕੇ ਸਪੇਸ ਦੇ ਵਿੱਚ ਖਿਲਰ ਗਏ, ਹਨਾ। ਤੇ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਪੇਸ ਜੰਕ ਕਹਿੰਦੇ ਹਾਂ, ਜਿਹੜੀਆਂ ਸਪੇਸ ਦੇ ਵਿੱਚ ਚੱਲਦੀਆਂ ਰਹਿੰਦੀਆਂ, ਔਰ ਇਹ ਬਹੁਤ ਜ਼ਿਆਦਾ ਸਪੀਡ ਦੇ ਉੱਤੇ ਚੱਲਦੀਆਂ, ਨਾ ਹਜ਼ਾਰਾਂ ਕਿਲੋਮੀਟਰ ਦੀ ਸਪੀਡ ਦੇ ਉੱਤੇ ਚੱਲਦੀਆਂ, ਕਿ ਈਵਨ ਮਤਲਬ ਜਿਹੜੀ ਆਪਣੀ ਗੋਲੀ ਹੁੰਦੀ ਹੈ ਬੰਦੂਕ ਦੀ, ਹਨਾ, ਉਹਦੇ ਤੋਂ ਵੀ 7 ਗੁਣਾ ਦੀ ਸਪੀਡ ਦੇ ਉੱਤੇ ਚੱਲਦੀਆਂ, ਮਤਲਬ ਇੰਨੀ ਜ਼ਿਆਦਾ ਜਿਹੜੀ ਇਹ ਸਟ੍ਰਾਈਕ ਕਰਦੀ ਹੈ ਸਪੀਡ ਨਾਲ। ਸੋ ਕਿਉਂਕਿ ਇੰਨੀ ਸਪੀਡ ਨਾਲ ਸਟ੍ਰਾਈਕ ਕਰਦੀ ਹੈ, ਤਾਂ ਓਬਵੀਅਸਲੀ ਜਿਹੜੀਆਂ ਸਾਡੀਆਂ ਸੈਟੇਲਾਈਟ ਉੱਥੇ ਕੰਮ ਕਰ ਰਹੀਆਂ ਇਸ ਟਾਈਮ ਦੇ ਉੱਤੇ, ਉਹਨਾਂ ਨੂੰ ਵੀ ਇਹ ਇੰਪੈਕਟ ਕਰ ਸਕਦੀਆਂ। ਸੋ ਮੇਜਰ ਜਿਹੜਾ ਰੀਜ਼ਨ ਜਿਹੜਾ ਇਹਦਾ ਖਤਰਾ ਇਹ ਹੈ ਕਿ ਉਹਨਾਂ ਸੈਟੇਲਾਈਟ ਨੂੰ ਇੰਪੈਕਟ ਕਰਦੇ। ਔਰ ਜੇ ਅਸੀਂ ਅੱਜ ਦੀ ਆਪਣੀ ਲਾਈਫ ਦੇਖਦੇ ਹਾਂ, ਅਸੀਂ ਮੋਬਾਇਲ ਫੋਨਸ ਤੋਂ ਬਿਨਾ ਨਹੀਂ ਰਹਿ ਸਕਦੇ, ਹਨਾ। ਸਵੇਰੇ ਉੱਠਦੇ ਪਹਿਲਾਂ ਉੱਠ ਕੇ ਵੈਦਰ ਦੇਖਦੇ ਹਾਂ ਕਿ ਅੱਜ ਵੈਦਰ ਕਿੱਦਾਂ ਦਾ ਹੋਣਾ ਨਾ, ਤੇ ਸਾਰੀਆਂ ਚੀਜ਼ਾਂ ਜਿਹੜੀ ਵੈਦਰ ਫੋਰਕਾਸਟਿੰਗ ਆ, ਜਾਂ ਇਵਨ ਕਲਾਈਮੇਟ ਚੇਂਜ ਵੀ ਹੈ, ਉਹ ਇਹਨਾਂ ਸੈਟੇਲਾਈਟਸ ਦੀ ਵਜ੍ਹਾ ਨਾਲ ਹੀ ਚੱਲ ਰਿਹਾ। GPS ਅਸੀਂ ਦੇਖਦੇ ਹਾਂ, ਕਿਤੇ ਬਾਹਰ ਜਾਂਦੇ ਹਾਂ ਤਾਂ GPS ਲੋਕੇਸ਼ਨ ਆਨ ਕਰਦੇ ਹਾਂ ਸਭ ਤੋਂ ਪਹਿਲਾਂ, ਹਨਾ। ਤੇ ਉਹ ਸਾਰੀਆਂ ਚੀਜ਼ਾਂ ਇਹਨਾਂ ਸੈਟੇਲਾਈਟ ਦੇ ਬੇਸਿਸ ਤੇ ਹੀ ਹੁੰਦੀਆਂ। ਔਰ ਅਗਰ ਇਹ ਜਿਹੜੇ ਆ ਸਪੇਸ ਜੰਕ ਹੈਗਾ, ਇਹਨਾਂ ਨੂੰ ਵੇਸਟ ਜਿਹੜਾ ਐਡੀ ਫੈਲਿਆ ਯੂਨੀਵਰਸ ਦੇ ਵਿੱਚ ਜਾਂ ਸਪੇਸ ਦੇ ਵਿੱਚ, ਇਹ ਇੰਪੈਕਟ ਕਰ ਸਕਦਾ ਹੈ ਨਾ ਸੈਟੇਲਾਈਟਸ ਨੂੰ, ਹਨਾ। ਤੇ ਇਸ ਲਈ ਜਿਹੜਾ ਥੋੜਾ ਸਾਡੇ ਲਈ ਡੇਂਜਰ ਹੈ। ਤੇ ਜੇ ਤੁਸੀਂ ਅੱਜ ਤੋਂ ਮਤਲਬ ਕੁਛ ਟਾਈਮ 50-60 ਸਾਲ ਪਹਿਲਾਂ ਦੀਆਂ ਜਿਹੜੀਆਂ ਫੋਟੋਜ਼ ਦੇਖੋ, ਜਦੋਂ ਸਪੇਸ ਐਕਸਪਲੋਰੇਸ਼ਨ ਇੰਨੀ ਜ਼ਿਆਦਾ ਨਹੀਂ ਸੀਗੀ, ਉਸ ਟਾਈਮ ਵੀ ਤੁਹਾਨੂੰ ਗੂਗਲ ਤੇ ਜਾਂ ਯੂਟਿਊਬ ਤੇ ਬਹੁਤ ਫੋਟੋਜ਼ ਮਿਲ ਜਾਊਗੀਆਂ, ਤਾਂ ਤੁਹਾਨੂੰ ਅਰਥ ਦੇ ਜਿਹੜੀ ਆ ਸਰਫੇਸ ਦੇ ਜਾਂ ਗਲੋਬ ਜਿਹੜੀ ਆਪਾਂ ਅਰਥ ਦੇਖਦੇ ਹਾਂ ਉਹਦੇ ਦੁਆਲੇ ਤੁਹਾਨੂੰ ਬਹੁਤ ਥੋੜੇ ਜਿਹੇ ਜਿਹੜੇ ਪੁਆਇੰਟਸ ਵਰਗੀਆਂ ਜਿਹੜੀਆਂ ਚੀਜ਼ਾਂ ਦਿਖੂਗੀਆਂ, ਹਨਾ। ਪਰ ਜਦੋਂ ਤੁਸੀਂ ਹੁਣ ਦੀਆਂ ਫੋਟੋਜ਼ ਦੇਖੋ ਤਾਂ ਹੁਣ ਬਹੁਤ ਸਾਰੇ ਜਿਹੜੀਆਂ ਸੈਟੇਲਾਈਟਸ ਹੈਗੀਆਂ, ਨੇਸ਼ਨ ਹਰ ਜਿਹੜੇ ਆਲਮੋਸਟ 100 ਤੋਂ ਥੋੜੇ 100 ਦੇ ਕਰੀਬ ਨੇਸ਼ਨ ਜਿਹੜਾ ਆਪਣਾ ਇਸ ਸਪੇਸ ਦਾ ਕੰਮ ਕਰਦੇ ਆ, ਹਨਾ। ਉਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਕੰਪਨੀਜ਼ ਹੈਗੀਆਂ, ਸਪੇਸ ਟੋਕ ਜਾਂ ਜੋ ਵੀ ਹੈਗੀਆਂ, ਐਮਾਜ਼ੋਨ ਹੈਗੀ ਆ, ਤੇ ਸਾਰੀਆਂ ਜਿਹੜੀਆਂ ਜਿੱਦਾਂ ਜਿੱਦਾਂ ਐਕਸਪਲੋਰੇਸ਼ਨ ਵੱਧ ਰਹੀ ਆ, ਉਦਾਂ ਉਦਾਂ ਇਹਨਾਂ ਦਾ ਨੰਬਰ ਵੀ ਵੱਧ ਰਿਹਾ, ਉਦਾਂ ਉਦਾਂ ਇਹ ਜਿਹੜੇ ਆ ਡੇਂਜਰ ਵੀ ਵੱਧ ਰਹੇ ਹੈਗੇ। ਤੇ ਇਹ ਸਾਰੇ ਕੁਛ ਜਿਹੜਾ ਇਹ ਉਦੋਂ ਹੀ ਜਿਹੜਾ ਸ਼ੁਰੂ, ਕਿਉਂਕਿ ਓਬਵੀਅਸਲੀ ਜਦੋਂ ਸਟਾਰਟ ਸੀ, ਅਸੀਂ ਜਿੱਦਾਂ ਅਸੀਂ ਅਰਥ ਦੇ ਉੱਤੇ ਜਦੋਂ ਅਸੀਂ ਪਲਾਸਟਿਕ ਯੂਜ਼ ਕਰਨੀ ਸ਼ੁਰੂ ਕੀਤੀ ਆ, ਸਾਨੂੰ ਪਤਾ ਨਹੀਂ ਸੀਗਾ ਕਿ ਐਡਾ ਵੱਡਾ ਜਿਹੜਾ ਇਸ਼ੂ ਬਣ ਜਾਏਗਾ ਬਾਅਦ ਚ, ਹਨਾ। ਸਿਮੀਲਰਲੀ ਜਦੋਂ ਅਸੀਂ ਸਪੇਸ ਚ ਐਕਸਪਲੋਰੇਸ਼ਨ ਸ਼ੁਰੂ ਕੀਤੀ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਨਹੀਂ ਪਤਾ ਸੀ ਕਿ ਐਡਾ ਵੱਡਾ ਇਸ਼ੂ ਬਣ ਜਾਏਗਾ। ਬਟ ਹੁਣ ਇਸ ਟਾਈਮ ਅੱਜ ਤੋਂ ਮਤਲਬ ਸਪੇਸ ਐਕਸਪਲੋਰੇਸ਼ਨ ਸ਼ੁਰੂ ਹੋਣ ਤੋਂ ਕਾਫੀ ਸਾਲਾਂ ਬਾਅਦ, 60-70 ਸਾਲਾਂ ਬਾਅਦ ਹੁਣ ਸਾਨੂੰ ਇਹ ਪ੍ਰੋਬਲਮਸ ਨਜ਼ਰ ਆ ਰਹੀਆਂ। ਬਟ ਹਜੇ ਵੀ ਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਹੁਣ ਮਤਲਬ ਸ਼ੁਰੂ ਹੋ ਗਿਆ ਹੈ ਕਿ ਹਾਂ ਇਹਨੂੰ ਜਿਹੜਾ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ।
0: ਰਾਈਟ ਇੱਕ ਚੀਜ਼ ਤਾਂ ਇਹ ਜ਼ਰੂਰ ਹੈਗੀ ਹੈ। ਇੱਕ ਖੈਰ ਇੱਕ ਸਵਾਲ ਜਿਹੜਾ ਉਹ ਮੈਂ ਅਖੀਰ ਦੇ ਵਿੱਚ ਲੈਣਾ ਚਾਹੂੰਗਾ, ਕਿਉਂਕਿ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਨਾ, ਉਹਦੇ ਤੋਂ ਮੇਰੇ ਇਹ ਸਵਾਲ ਆਇਆ, ਜਿੱਦਾਂ ਤੁਸੀਂ ਦੱਸਿਆ ਕਿ ਨੈਵੀਗੇਸ਼ਨ ਦੇ ਲਈ ਸੈਟੇਲਾਈਟ ਚਾਹੀਦੇ ਨੇ, ਵੈਦਰ ਚੈੱਕ ਕਰਨ ਦੇ ਲਈ ਸੈਟੇਲਾਈਟ ਚਾਹੀਦੇ ਨੇ, ਕਈ ਦੇਸ਼ ਇੱਕ ਦੂਸਰੇ ਦੇ ਉੱਤੇ ਨਿਗਰਾਨੀ ਰੱਖਦੇ ਨੇ, ਇਜ਼ਰਾਈਲ ਨੇ ਪਤਾ ਨਹੀਂ ਕਿੰਨੇ ਕੁ ਛੱਡੇ ਹੋਏ ਨੇ, ਅਮੈਰੀਕਾ ਨੇ ਕਿੰਨੇ ਕੁ ਸੈਟੇਲਾਈਟ ਛੱਡੇ ਹੋਏ ਨੇ ਰਸ਼ੀਆ ਦੀ ਨਿਗਰਾਨੀ ਕਰਨ ਦੇ ਲਈ। ਸੋ ਇਹ ਸੈਟੇਲਾਈਟਸ ਜ਼ਰੂਰੀ ਚਾਹੀਦੇ ਹੈਗੇ ਨੇ, ਬਟ ਇੱਕ ਸਵਾਲ ਜਿਹੜਾ ਆਉਂਦਾ ਹੈਗਾ ਉਹ ਇਹ ਹੈ ਕਿ ਕੀ ਆਪਾਂ ਇਹਨੂੰ ਘੱਟ ਜਾਂ ਬੰਦ ਨਹੀਂ ਕਰ ਸਕਦੇ? ਉਹ ਬਿਲਕੁਲ ਅਖੀਰ ਦੇ ਉੱਤੇ ਮੈਂ ਲੈਣਾ ਚਾਹੂੰਗਾ, ਬਟ ਉਹਦੇ ਤੋਂ ਪਹਿਲਾਂ ਇਹ ਸਵਾਲ, ਦਿਸ ਇਜ਼, ਮੈਨੂੰ ਇਹ ਪਹਿਲਾਂ ਨਹੀਂ ਸੀ ਪਤਾ, ਤੁਸੀਂ ਇਹ ਦੱਸਿਆ ਕਿ ਮੈਨੂੰ ਤਾਂ ਇਹ ਲੱਗਦਾ ਸੀਗਾ ਕਿ ਸਪੇਸ ਡੈਬਰੀਜ ਦਾ ਮਤਲਬ ਜਾਂ ਪੁਲਾੜ ਦੇ ਵਿੱਚ ਜਿਹੜਾ ਕੂੜਾ ਕਰਕਟ ਆ ਉਹਦਾ ਮਤਲਬ ਇਹ ਹੈ ਕਿ ਉਹ ਉੱਥੇ ਹੀ ਰਹਿ ਜਾਂਦਾ। ਸੋ ਕੋਈ ਰਾਕੇਟ ਟੁੱਟਿਆ, ਉਹਦਾ ਕੋਈ ਥਰਡ ਸਟੇਜ ਜਾਂ ਹੋਰ ਕਿਸੇ ਸਟੇਜ ਦੇ ਵਿੱਚੋਂ ਕੋਈ ਕੋਈ ਹਿੱਸਾ ਰਹਿ ਗਿਆ, ਕੋਈ ਪਾਰਟੀਕੁਲਰ ਰਹਿ ਗਿਆ, ਤਾਂ ਉੱਥੇ ਹੀ ਰਹਿ ਜੂਗਾ। ਬਟ ਤੁਸੀਂ ਇਹ ਦੱਸਦੇ ਹੋ ਕਿ ਉਹ ਸਪੇਸ ਦੇ ਵਿੱਚ ਟਰੈਵਲ ਕਰਦੇ ਨੇ, ਐਂਡ ਦੇ ਟਰੈਵਲ ਐਟ ਆ ਮਤਲਬ ਅਲਟੀਮੇਟ ਸਪੀਡ, ਜਿਹਨੂੰ ਸੋਨਿਕ ਸਪੀਡ ਕਹਿ ਲੈਂਦੇ ਹੁੰਦੇ ਹਾਂ ਆਪਾਂ, ਇਸ ਸਪੀਡ ਦੇ ਉੱਤੇ ਉਹ ਟਰੈਵਲ ਕਰਦੇ ਨੇ। ਇਹਨਾਂ ਦਾ ਸਾਈਜ਼ ਕੀ ਹੁੰਦਾ ਹੈ ਨੋਰਮਲੀ? ਕਿਸ ਕਿਸਮ ਦਾ ਸਾਈਜ਼ ਦਾ ਜਿਹੜਾ ਰਬਿਸ਼ ਹੈ ਉਹ ਸਪੇਸ 'ਚ ਰਹਿ ਜਾਂਦਾ, ਅਤੇ ਕਿਸ ਕਿਸਮ ਦਾ ਕੋਈ ਥੱਲੇ ਵੀ ਡਿੱਗਦਾ, ਉਹ ਇੱਕ ਪੁੱਛਣਾ ਚਾਹੂੰਗਾ। ਪਰ ਨੋਰਮਲੀ ਰਬਿਸ਼ ਕੀ ਹੈ? ਮਤਲਬ ਹੁਣ ਆਪਾਂ ਜਿਵੇਂ ਯੈਲੋ ਬਿਨ, ਰੈੱਡ ਬਿਨ ਆਪਣੇ ਘਰਾਂ ਦੇ ਵਿੱਚ ਇੱਥੇ ਹੈਗੇ ਨੇ ਨਾ, ਸਾਡੇ ਲਈ ਕਿਚਨ ਦਾ ਕਚਰਾ ਜਿਹੜਾ ਉਹ ਰੈੱਡ ਬਿਨ ਦਾ, ਰੀਸਾਈਕਲੇਬਲ ਯੈਲੋ ਬਿਨ ਦਾ, ਅਤੇ ਗਾਰਡਨ ਜਿਹੜਾ ਰਬਿਸ਼ ਉਹ ਗ੍ਰੀਨ ਬਿਨ ਦਾ ਹੈਗਾ। ਸਪੇਸ ਡੈਬਰੀਜ਼ ਕਿਹੜਾ? ਸਪੇਸ ਦਾ ਕਿਹਨੂੰ ਕਿਹਨੂੰ ਆਪਾਂ ਕਚਰਾ ਮੰਨ ਸਕਦੇ ਹਾਂ? ਹਰ ਇੱਕ ਚੀਜ਼ ਹੀ ਕਚਰਾ ਉੱਥੇ, ਜਿਹੜੇ ਉਲਕਾ ਪਿੰਡ ਵਗੈਰਾ ਟੁੱਟਦੇ ਹੈਗੇ ਨੇ ਉਹਨਾਂ ਦੇ ਅਲੱਗ ਅਲੱਗ ਉੱਥੇ ਟੁਕੜੇ ਰਹਿ ਜਾਂਦੇ ਹੋਗੇ, ਉਹ ਵੀ ਉਹਦਾ ਹੀ ਪਾਰਟ ਹੈਗਾ ਹੈ ਜਾਂ ਉਹ ਨਹੀਂ ਹੈਗਾ? ਮਤਲਬ ਇਹਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਸਮਝਾਇਓ।
1: ਹਾਂਜੀ, ਜਦੋਂ ਤਾਂ ਜਦੋਂ ਸਪੇਸ ਜੰਕ ਦੀ ਜਾਂ ਵੇਸਟ ਦੀ ਅਸੀਂ ਗੱਲ ਕਰਦੇ ਤਾਂ ਮੋਸਟਲੀ ਵੇਸਟ ਜਿਹੜਾ ਵਰਡ ਹੀ ਉਹ ਅਸੀਂ ਉਹਨਾਂ ਚੀਜ਼ਾਂ ਲਈ ਯੂਜ਼ ਕਰਦੇ ਹਾਂ ਜਿਹੜੀ ਚੀਜ਼ਾਂ ਅਸੀਂ ਯੂਜ਼ ਕਰ ਲਈਆਂ ਔਰ ਉਹ ਬਚ ਗਈਆਂ, ਹਨਾ, ਜਿਹੜੀ ਮੋਸਟਲੀ ਹਿਊਮਨਸ ਨਾਲ ਅਸੀਂ ਰਿਲੇਟ ਕਰ ਦਿੰਦੇ ਹਾਂ ਇਸ ਚੀਜ਼ ਨੂੰ, ਹਨਾ। ਤੇ ਜਿੱਦਾਂ ਤੁਸੀਂ ਐਸਟ੍ਰੋਇਡਸ ਦੀ ਉਲਕਾ ਪਿੰਡ ਵਗੈਰਾ ਦੀ ਗੱਲ ਕੀਤੀ ਆ, ਉਹ ਇੱਕ ਨੈਚੁਰਲ ਚੀਜ਼ ਹੈਗੀ ਆ, ਉਹਨੂੰ ਤੁਸੀਂ ਵੇਸਟ ਨਹੀਂ ਕਹਿ ਸਕਦੇ ਹੈਗੇ, ਕਿਉਂਕਿ ਉਹ ਜਦੋਂ ਅਸੀਂ ਆਪਣੇ ਪੋਡਕਾਸਟ ਕੀਤੇ ਸੀਗੇ ਅਰਥ ਤੇ ਲਾਈਫ ਸ਼ੁਰੂ ਹੁੰਦੇ ਸੀ ਉਦੋਂ ਗੱਲ ਪੂਰੀ ਕੀਤੀ ਸੀਗੀ ਕਿ ਕਿਵੇਂ ਇਹਨਾਂ ਉਲਕਾ ਪਿੰਡ ਤੋਂ ਹੀ ਜਿਹੜਾ ਅੱਜ ਲਾਈਫ ਸਰਵਾਈਵ ਕਰ ਰਹੀ ਆ ਅਰਥ ਦੇ ਉੱਤੇ, ਕਿਉਂਕਿ ਪਾਣੀ ਜਿਹੜਾ ਸਾਨੂੰ ਉਹਨਾਂ ਤੋਂ ਹੀ ਮਿਲਿਆ, ਹਨਾ। ਤੋਂ ਅਲਟੀਮੇਟਲੀ ਜਿਹੜੀ ਆ ਉਹ ਇੱਕ ਨੇਚਰ ਦਾ ਹੀ ਪਾਰਟ ਆ, ਉਹਨੂੰ ਅਸੀਂ ਜੰਕ ਚ ਨਹੀਂ ਵੇਸਟ ਕਰਦੇ, ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਹਾਰਮਫੁਲ ਨਹੀਂ ਹੈਗੇ ਸਾਡੇ ਲਈ, ਹਨਾ। ਉਹ ਵੀ ਉਨੇ ਹੀ ਹਾਰਮਫੁਲ ਜਿਹੜੇ ਹੋ ਸਕਦੇ ਆ ਜਿੰਨਾ ਸਪੇਸ ਜੰਕ ਹਾਰਮਫੁਲ ਹੋ ਸਕਦਾ ਹੈ। ਤੇ ਜਦੋਂ ਮੈਂ ਅੱਗੇ ਆਪਾਂ ਗੱਲ ਕਰਦੇ ਹਾਂ ਜਿੱਦਾਂ ਜਿੱਦਾਂ ਪੋਡਕਾਸਟ ਬਟ ਉਹਦੇ ਵੀ ਚਲੋ ਅੱਗੇ ਜਿਹੜੀ ਆ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਤੇ ਸਪੇਸ ਜੰਕ ਜਦੋਂ ਮੈਂ ਵੇਸਟ ਦੀ ਗੱਲ ਕਰਦੀ ਹਾਂ ਜਿਹੜਾ ਹਿਊਮਨ ਵੇਸਟ ਜਿਹੜਾ ਅਸੀਂ ਵੇਸਟ ਜਿਹੜਾ ਸਪੇਸ ਦੇ ਵਿੱਚ ਛੱਡਿਆ ਹੈਗਾ ਆ ਉਹਦਾ ਸਾਈਜ਼ ਵੀ ਕਿਉਂਕਿ ਮੈਂ ਜਦੋਂ ਪਹਿਲਾਂ ਹੀ ਕਿਹਾ ਕਿ ਸਪੇਸ ਜੰਕ ਦਾ ਮਤਲਬ ਆ ਕਿ ਕੋਈ ਅਨਯੂਜ਼ਡ ਜਿਹੜੀ ਜਿਹੜੀ ਮਤਲਬ ਯੂਜ਼ ਹੋ ਚੁੱਕੀ ਸੋਰੀ ਸੈਟੇਲਾਈਟ ਜਿਹੜੀ ਹੈਗੀ ਆ ਜਿਹਦਾ ਹੁਣ ਕੋਈ ਯੂਜ਼ ਨੀ ਹੈਗਾ ਉਹ ਸਪੇਸ ਦੇ ਵਿੱਚ ਰਹਿ ਜਾਂਦੀ ਆ ਹਨਾ ਜਾਂ ਫਿਰ ਜਦੋਂ ਅਸੀਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਰੋਕੇਟਸ ਦੇ ਬਾਰੇ ਮੈਂ ਡਿਸਕ੍ਰਾਈਬ ਕੀਤਾ ਸੀ ਕਿ ਉਹਨਾਂ ਦੀ ਤਿੰਨ ਸਟੇਜਸ ਜਿਹੜੀ ਤੁਸੀਂ ਕਿਹਾ ਕਿ ਤੀਜੀ ਸਟੇਜ ਦਾ ਹੋ ਸਕਦਾ ਉਹ ਇਹ ਹੁੰਦਾ ਕਿਉਂਕਿ ਜਿਹੜੇ ਇਹਨਾਂ ਨੇ ਰੋਕੇਟਸ ਨੇ ਬਹੁਤ ਦੂਰ ਤੱਕ ਜਾਣਾ ਹੁੰਦਾ ਹਨਾ ਤੇ ਇਹਨਾਂ ਨੂੰ ਫਿਊਲ ਵੀ ਚਾਹੀਦਾ ਹੁੰਦਾ ਜ਼ਿਆਦਾ ਸੋ ਅੱਜ ਕੱਲ੍ਹ ਜਿਹੜੇ ਰੋਕੇਟ ਆਉਂਦੇ ਆ ਉਹ ਇੱਦਾਂ ਆਉਂਦੇ ਆ ਜੇ ਤੁਸੀਂ ਕਦੇ ਲਾਈਵ ਦੇਖੋ ਇਹਨਾਂ ਦੀ ਜਦੋਂ ਇਹ ਭੇਜਦੇ ਆ ਰੋਕੇਟ ਤਾਂ ਪ੍ਰੋਪਰ ਦੱਸਦੇ ਆ ਸਾਇੰਟਿਸਟ ਕਿ ਅੱਛਾ ਪਹਿਲੀ ਸਟੇਜ ਅਲੱਗ ਹੋ ਗਈ ਆ ਦੂਜੀ ਅਲੱਗ ਹੋ ਗਈ ਆ ਹੁਣ ਤੀਜੀ ਰਹਿ ਗਈ ਆ ਸੋ ਤੀਜੀ ਸਟੇਜ ਦੇ ਵਿੱਚ ਮਤਲਬ ਜਿੱਦਾਂ ਜਿੱਦਾਂ ਫਿਊਲ ਕੁਛ ਕੁਛ ਪਾਰਟਸ ਦੇ ਵਿੱਚ ਪ੍ਰੈਜੈਂਟ ਹੁੰਦਾ ਤਾਂ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਹੁੰਦਾ ਹਨਾ ਤੇ ਜਿੰਨਾ ਫਿਊਲ ਜਿਹੜਾ ਉਹਨਾਂ ਨੂੰ ਉੱਪਰ ਚੜਨ ਲਈ ਚਾਹੀਦਾ ਉਸ ਤੋਂ ਬਾਅਦ ਉਹ ਕੈਨ ਖਾਲੀ ਹੋ ਜਾਂਦਾ ਤੁਸੀਂ ਕਹਿ ਸਕਦੇ ਆ ਤਾਂ ਉਹ ਜਿਹੜਾ ਪਾਰਟ ਹੈ ਉਹ ਭੇਜ ਦਿੰਦੇ ਮਤਲਬ ਨਿਕਲ ਜਾਂਦਾ ਉਸ ਰੋਕੇਟ ਤੋਂ ਤੇ ਦੂਜਾ ਪਾਰਟ ਅਲੱਗ ਹੋ ਜਾਂਦਾ ਆ ਫਿਰ ਤੀਜਾ ਹਨਾ ਉਹ ਸਿਰਫ ਇਸ ਲਈ ਕਿਉਂਕਿ ਵੇਟ ਘੱਟ ਹੋ ਜਾਵੇ ਤਾਂ ਕਿ ਫਿਊਲ ਅੱਗੇ ਜਿਹੜਾ ਘੱਟ ਲੱਗੇ ਸੋ ਉਹ ਜਿਹੜੇ ਹਿੱਸੇ ਜਿਹੜੇ ਬਚ ਜਾਂਦੇ ਆ ਰੋਕੇਟ ਦੇ ਦੂਜਾ ਤੀਜਾ ਹਿੱਸਾ ਅਲੱਗ ਹੋ ਕੇ ਵਾਪਸ ਜਿਹੜਾ ਆ ਜਾਂਦਾ ਸਪੇਸ ਦੇ ਵਿੱਚ ਰਹਿ ਜਾਂਦਾ ਜਾਂ ਵਾਪਸ ਵੀ ਆ ਜਾਂਦਾ ਅਰਥ ਦੇ ਉੱਤੇ ਉਹ ਇੱਕ ਸਾਈਜ਼ ਹੋ ਗਿਆ ਸੋ ਬਹੁਤ ਵੱਡਾ ਸਾਈਜ਼ ਹੋ ਸਕਦਾ ਹਨਾ ਇੱਕ ਮਤਲਬ ਬਿਲਡਿੰਗ ਦੇ ਬਰਾਬਰ ਦਾ ਸਾਈਜ਼ ਹੋ ਸਕਦਾ ਆ ਜਾਂ ਉਸ ਤੋਂ ਬਾਅਦ ਜਿਹੜੀ ਆ ਹੁਣ ਜਿਹੜੇ ਮੰਨ ਲਓ ਦੋ ਡਿਫਰੈਂਟ ਰੋਕੇਟਸ ਤੋਂ ਜਿਹੜੇ ਆ ਦੋ ਡਿਫਰੈਂਟ ਜਿਹੜੇ ਪਾਰਟ ਜਿਹੜੇ ਅਲੱਗ ਹੋ ਕੇ ਸਪੇਸ ਦੇ ਵਿੱਚ ਘੁੰਮ ਰਹੇ ਹੈਗੇ ਹਨਾ ਹੁਣ ਬਾਏ ਸਮ ਪੁਆਇੰਟ ਲਾਈਕ ਐਟ ਸਮ ਪੁਆਇੰਟ ਕੀ ਹੋ ਸਕਦਾ ਕਿ ਉਹ ਦੋਨੇ ਆਪਸ ਚ ਟਕਰਾ ਸਕਦੇ ਆ ਹਨਾ ਸੋ ਜਦੋਂ ਆਪਸ ਚ ਟਕਰਾਓਗੇ ਤਾਂ ਉਹ ਛੋਟੇ ਪੀਸਿਸ ਦੇ ਵਿੱਚ ਜਿਹੜੇ ਕਨਵਰਟ ਹੋਰਗੇ ਇਹਨੂੰ ਅਸੀਂ ਮਤਲਬ ਸਾਇੰਟਿਸਟ ਜਿਹੜੇ ਐਸਟ੍ਰੋਨੋਮਿਸਟ ਹੈਗੇ ਆ ਇਹ ਨੈਸਲਰ ਸਿੰਡਰੋਮ ਇੱਕ ਅਸੀਂ ਜਿਹੜਾ ਇਹਨੂੰ ਨਾਮ ਦਿੰਦੇ ਹਾਂ ਨੈਸਲਰ ਸਿੰਡਰੋਮ ਇੱਕ ਬੰਦਾ ਸੀ ਸਾਇੰਟਿਸਟ ਸੀ ਨੈਸਲਰ ਨਾਸਾ ਦਾ ਜਿਹਨੇ ਇਹ ਜਿਹੜੀ ਆ ਚੀਜ਼ ਜਿਹੜੀ ਕਹੀ ਸੀ ਉਹਨਾਂ ਨੇ ਇਹਦਾ ਮਤਲਬ ਇਹ ਸੀਗਾ ਕਿ ਜਦੋਂ ਜਿੱਦਾਂ ਜਿੱਦਾਂ ਸਪੇਸ ਦੇ ਵਿੱਚ ਵੇਸਟ ਦਾ ਨੰਬਰ ਜਿਹੜਾ ਜਾਂ ਅਮਾਉਂਟ ਵੱਧਦਾ ਜਾਏਗਾ ਉਨੀ ਉਨੀ ਜਿਹੜੀ ਉਹਨਾਂ ਦਾ ਆਪਸ ਦੇ ਵਿੱਚ ਟਕਰਾਓ ਦੀ ਜਿਹੜੀ ਆ ਕੰਡੀਸ਼ਨਸ ਵੀ ਵੱਧਦੀਆਂ ਜਾਊਗੀਆਂ ਹਨਾ ਇਸ ਲਈ ਹੁਣ ਸਾਡੇ ਕੋਲ ਇਹ ਜਿਹੜਾ ਪ੍ਰੋਬਲਮ ਹੈਗੀ ਇਸ ਟਾਈਮ ਕਿਉਂਕਿ ਜਿੰਨੇ ਜ਼ਿਆਦਾ ਜਿੰਨਾ ਇੱਕ ਦੂਜੇ ਦੇ ਵਿੱਚ ਭੱਜੀ ਜਾਓਗੇ ਉਨੇ ਉਨੇ ਜ਼ਿਆਦਾ ਹਿੱਸੇ ਹੋਈ ਜਾਓਗੇ ਸੋ ਇਹ ਜਿਹੜਾ ਬਹੁਤ ਸਾਰੇ ਵੱਡੇ ਸਾਈਜ਼ ਤੋਂ ਲੈ ਕੇ ਇੱਕ ਬਾਲ ਦੇ ਸਾਈਜ਼ ਦਾ ਬਾਸਕਟਬਾਲ ਦੇ ਸਾਈਜ਼ ਦਾ ਹੋ ਸਕਦਾ ਜਾਂ ਉਸ ਤੋਂ ਇਲਾਵਾ ਹੋਰ ਵੀ ਮਤਲਬ ਜਦੋਂ ਬਹੁਤ ਜ਼ਿਆਦਾ ਜਿਹੜੀ ਇੱਕ ਦੂਜੇ ਦੇ ਵਿੱਚ ਵੱਜਦੇ ਰਹਿੰਦੇ ਆ ਛੋਟੇ ਛੋਟੇ ਪੀਸਿਸ ਹੁੰਦੇ ਰਹਿੰਦੇ ਆ ਤੇ ਬਹੁਤ ਛੋਟੇ ਸਾਈਜ਼ ਦਾ ਜਿਹੜਾ ਹੋ ਜਾਂਦਾ ਜਿਵੇਂ ਤੁਸੀਂ ਕਹਿ ਸਕਦੇ ਕਿ ਇੱਕ ਮਿਲੀਮੀਟਰ ਸੋਰੀ ਇੱਕ ਸੈਂਟੀਮੀਟਰ ਤੋਂ ਵੀ ਘੱਟ ਸਾਈਜ਼ ਦੇ ਜਿਹੜੇ ਆ ਇਹ ਹਿੱਸੇ ਹੋ ਜਾਂਦੇ ਆ ਹੁਣ ਇਹ ਜਿਹੜੇ ਹਿੱਸੇ ਸਾਨੂੰ ਲੱਗੇਗਾ ਇਹ ਕਿ ਜਿਹੜੇ ਸੈਟੇਲਾਈਟ ਦੇ ਵੱਡੇ ਵੱਡੇ ਹਿੱਸੇ ਆ ਉਹ ਜ਼ਿਆਦਾ ਸਾਡੇ ਲਈ ਜਿਹੜੇ ਆ ਔਖੇ ਮਤਲਬ ਜਿਹੜੇ ਹਾਰਮਫੁਲ ਹੈਗੇ ਹਾਰਮਫੁਲ ਇਹ ਦੋਨੇ ਹੈਗੇ ਆ ਛੋਟੇ ਪੀਸ ਆ ਕਿਉਂਕਿ ਮੈਂ ਕਿਹਾ ਕਿ ਬਹੁਤ ਜ਼ਿਆਦਾ ਸਪੀਡ ਦੇ ਨਾਲ ਹੀ ਚੱਲਦੇ ਆ ਹਨਾ ਹੁਣ ਇਹ ਜਿਹੜਾ ਇੱਕ ਸੈਂਟੀਮੀਟਰ ਤੋਂ ਛੋਟਾ ਹਿੱਸਾ ਵੀ ਅਗਰ ਕਿਸੇ ਸੈਟੇਲਾਈਟ ਦੇ ਵਿੱਚ ਲੱਗ ਜਾਂਦਾ ਤੇ ਉਹ ਸੈਟੇਲਾਈਟ ਨੂੰ ਖਰਾਬ ਕਰ ਸਕਦਾ ਉਹਦਾ ਫੰਕਸ਼ਨ ਖਰਾਬ ਕਰ ਸਕਦਾ ਹਨਾ ਤੇ ਦੂਜੀ ਗੱਲ ਆ ਇਹਨਾਂ ਕਿਉਂਕਿ ਜਦੋਂ ਛੋਟੇ ਛੋਟੇ ਪੀਸਿਸ ਹੋ ਜਾਂਦੇ ਆ ਕਿਉਂਕਿ ਜਦੋਂ ਅਸੀਂ ਪਲਾਸਟਿਕ ਦੀ ਗੱਲ ਕਰਦੇ ਹਾਂ ਸਾਨੂੰ ਜਦੋਂ ਅਸੀਂ ਪੋਲਿਊਸ਼ਨ ਪਲਾਸਟਿਕ ਪੋਲਿਊਸ਼ਨ ਦੇ ਵੀ ਪੋਡਕਾਸਟ 'ਚ ਗੱਲ ਕੀਤੀ ਸੀ ਕਿ ਓਸ਼ੀਅਨ 'ਚ ਮੋਸਟਲੀ ਇਹ ਜਾਂਦਾ ਹਨਾ ਓਸ਼ੀਅਨ 'ਚ ਜਾਣ ਇੱਕ ਵਾਰ ਓਸ਼ੀਅਨ ਦੇ ਇੰਨੀ ਡੈਪਥ ਦੇ ਉੱਤੇ ਚੱਲੇ ਗਿਆ ਤਾਂ ਉਸ ਤੋਂ ਬਾਅਦ ਇਹਨੂੰ ਉੱਥੋਂ ਕੱਢਣਾ ਬਹੁਤ ਮੁਸ਼ਕਿਲ ਆ ਹਨਾ ਇਸੇ ਤਰ੍ਹਾਂ ਜਿਹੜੇ ਛੋਟੇ ਛੋਟੇ ਸਪੇਸ ਜੰਕ ਜਿਹੜੇ ਪੀਸਿਸ ਹੈਗੇ ਆ ਜਦੋਂ ਕਿਉਂਕਿ ਛੋਟੇ ਬਹੁਤ ਹੁੰਦੇ ਆ ਤਾਂ ਇਹਨਾਂ ਨੂੰ ਫਿਰ ਸਪੇਸ ਦੇ ਵਿੱਚੋਂ ਕੱਢਣਾ ਬਹੁਤ ਔਖਾ ਹੋ ਜਾਂਦਾ ਤੇ ਦੂਜਾ ਕਿਉਂਕਿ ਇਹਨਾਂ ਦਾ ਸਾਈਜ਼ ਬਹੁਤ ਛੋਟਾ ਹੁੰਦਾ ਇਸ ਲਈ ਇਹ ਇਹਨਾਂ ਦੇ ਚਾਂਸਿਸ ਜ਼ਿਆਦਾ ਹੁੰਦੇ ਆ ਦੂਸਰੇ ਜਿਹੜੇ ਆ ਸੈਟੇਲਾਈਟਸ ਨੂੰ ਜਾਂ ਈਵਨ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਾਂ ਹੋਰ ਸਪੇਸ ਸਟੇਸ਼ਨ ਆ ਉਹਨਾਂ ਨੂੰ ਵੀ ਅਟੈਕ ਕਰਨ ਦੇ ਹਨਾ ਤੇ ਇਸ ਲਈ ਜਿਹੜੇ ਇਹਦਾ ਸਾਈਜ਼ ਅਲੱਗ ਅਲੱਗ ਹੋ ਸਕਦਾ ਡਿਪੈਂਡਿੰਗ ਔਨ ਕਿੰਨੀ ਮਤਲਬ ਕਿਹੜੀ ਤਰ੍ਹਾਂ ਦਾ ਪਾਰਟ ਹੈਗਾ ਆ ਹਨਾ ਕਿਸੇ ਚੀਜ਼ ਦਾ ਤੇ ਸਰ ਹਰ ਸਾਈਜ਼ ਹੋ ਸਕਦਾ ਕਿ ਬਿਲਡਿੰਗ ਤੋਂ ਲੈ ਕੇ ਇੱਕ ਬਾਲ ਛੋਟੀ ਬਾਲ ਦੇ ਸਾਈਜ਼ ਹੀ ਜਾਂ ਜਿਹੜੇ ਉਹ ਛੋਟੇ ਹੁੰਦੇ ਸੀ ਉਹ ਖੇਲਦੇ ਹੁੰਦੇ ਸੀ
0: ਛੋਟੇ ਛੋਟੇ ਸਾਈਜ਼ ਤੋਂ ਮੈਨੂੰ ਯਾਦ ਆਇਆ ਉਹਦੇ ਬਾਰੇ ਵੀ ਦੱਸਿਓ ਜਿਹੜਾ ਨਾ ਸਪੇਸ ਦੇ ਵਿੱਚ ਆ ਪਿੱਛੇ ਜੇ ਐਮਾਜ਼ਨ ਨੇ ਕਿਹਾ ਸੀਗਾ ਕਿ ਉਹ ਇੱਕ ਕੋਈ ਆਪਣਾ ਆਪਰੇਸ਼ਨ ਕੁਪੀਅਰ ਸ਼ਾਇਦ ਸ਼ੁਰੂ ਕਰਨ ਜਾ ਰਹੇ ਨੇ 3000 ਤੋਂ ਜ਼ਿਆਦਾ ਉਹਨਾਂ ਨੇ ਛੋਟੇ ਛੋਟੇ ਸੈਟੇਲਾਈਟ ਛੱਡਣੇ ਨੇ ਅਤੇ ਇਨਫੈਕਟ ਸਟਾਰਲਿੰਕ ਦਾ ਵੀ ਇਹੀ ਕੰਸੈਪਟ ਹੈਗਾ ਹੁਣ ਸਟਾਰਲਿੰਕ ਜਿਹੜਾ ਐਲਨ ਮਸਕ ਵਾਲਾ ਹੈਗੇ ਨੇ ਅਤੇ ਉਹ ਇੰਟਰਨੈਟ ਦਿੰਦੇ ਨੇ ਉਹ ਇੰਟਰਨੈਟ ਲਈ ਉਹਨਾਂ ਨੇ ਤਾਰਾਂ ਨਾ ਵਿਛਾ ਕੇ ਸਪੇਸ ਦੇ ਵਿੱਚ ਸੈਟੇਲਾਈਟ ਛੱਡਦੇ ਨੇ ਛੋਟੇ ਛੋਟੇ ਇਨਫੈਕਟ ਉਹ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਕਈ ਹਜ਼ਾਰ ਹੈਗੇ ਨੇ ਸੋ ਇਹ ਇਹੀ ਤਰੀਕਾ ਚੱਲਦਾ ਉੱਥੇ ਅੱਜ ਕੱਲ੍ਹ ਛੋਟੇ ਛੋਟੇ ਸੈਟੇਲਾਈਟਸ ਨੂੰ ਆਪਸ ਦੇ ਵਿੱਚ ਜੋੜ ਕੇ ਛੱਡਣ ਦਾ
1: ਹਾਂਜੀ ਇਹ ਮਤਲਬ ਇਹ ਸਾਰਾ ਕੁਝ ਕਿਉਂਕਿ ਡਿਫਰੈਂਟ ਡਿਫਰੈਂਟ ਪਰਪਸ ਸਰਵ ਕਰਦੇ ਆ ਹਨਾ ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ
0: ਕੀ ਕਹਿੰਦੇ ਆ ਇਹਨਾਂ ਨੂੰ
1: ਸੈਟੇਲਾਈਟ ਕਰ ਦਿੰਦੇ
0: ਕੰਸਟੈਲੀਏਸ਼ਨ
1: ਮੈਗਾ ਕੰਸਟੈਲੀਏਸ਼ਨ ਅਸੀਂ ਕਹਿ ਦਿੰਦੇ ਇਹਦਾ ਮਤਲਬ ਇਹ ਹੈ ਕਿ ਜਦੋਂ ਜਿੱਦਾਂ ਜਿਹੜੀ ਸਟਾਰਸ ਬਹੁਤ ਸਾਰੇ ਸਟਾਰਸ ਹੈਗੇ ਉਹਨਾਂ ਦੇ ਜਿਹੜੇ ਗਰੁੱਪ ਨੂੰ ਅਸੀਂ ਕੰਸਟੈਲੀਏਸ਼ਨ ਕਹਿੰਦੇ ਕੰਸਟੈਲੀਏਸ਼ਨ ਮਤਲਬ ਇੱਕ ਤਰ੍ਹਾਂ ਦਾ ਗਰੁੱਪ ਹਨਾ ਤੇ ਜਦੋਂ ਮਿਜ਼ਾਈਲ ਜਿਹੜੀ ਤੁਸੀਂ ਸੋਰੀ ਸੈਟੇਲਾਈਟਸ ਕਹਿੰਦੇ ਆਪਾਂ ਛੋਟੀ ਛੋਟੀ ਸੈਟੇਲਾਈਟਸ ਉਹ ਛੱਡਦੇ ਹੈਗੇ ਤੇ ਉਹ ਅਲੱਗ ਤਰ੍ਹਾਂ ਜਾਂਦੇ ਤੇ ਮੈਗਾ ਕੰਸਟੈਲੀਏਸ਼ਨ ਅਸੀਂ ਕਹਿੰਦੇ ਕਿ ਜਿੰਨਾ ਵੀ ਅੱਛਾ ਜਦੋਂ ਸਾਈਜ਼ ਦੀ ਮੈਂ ਗੱਲ ਕੀਤੀ ਜਦੋਂ ਅਸੀਂ ਨੰਬਰ ਦੀ ਗੱਲ ਕਰਦੇ ਜਿਹੜੇ ਵੱਡੇ ਸਾਈਜ਼ ਦੇ ਜਿਹੜੇ ਸਪੇਸ ਜੰਕ ਇਸ ਟਾਈਮ ਦੇ ਉੱਤੇ ਸਪੇਸ ਦੇ ਵਿੱਚ ਪ੍ਰੈਜੈਂਟ ਹੈਗਾ ਉਹ ਜਿਹੜਾ ਆ 30,000 ਦੇ ਕਰੀਬ ਜਿਹੜਾ ਉਹਦਾ ਨੰਬਰ ਹੈਗਾ ਹਨਾ ਉਸ ਤੋਂ ਇਲਾਵਾ ਜਿਹੜੇ ਛੋਟੇ ਛੋਟੇ ਉਹ ਤਾਂ ਹਜ਼ਾਰਾਂ ਕਰੋੜਾਂ ਜਿਹੜੇ ਮਿਲੀਅਨਸ ਦੇ ਵਿੱਚ ਜਿਹੜੇ ਉਹਨਾਂ ਦੇ ਨੰਬਰ ਇਸ ਟਾਈਮ ਦੇ ਉੱਤੇ ਜਿਹੜੇ ਆ ਸਪੇਸ ਦੇ ਵਿੱਚ ਹੈਗੇ ਆ ਤੇ ਸਾਰੇ ਜਦੋਂ ਇਕੱਠੇ ਜਦੋਂ ਅਸੀਂ ਕਿਊਮੂਲੇਟਿਵ ਇੰਪੈਕਟ ਕਹਿ ਸਕਦੇ ਹਾਂ ਇਕੱਠਾ ਜਿਹਨਾਂ ਦਾ ਇੰਪੈਕਟ ਆ ਜਾਂ ਇਕੱਠਾ ਜਿਹੜਾ ਗਰੁੱਪ ਆ ਅਸੀਂ ਮੈਗਾ ਕੰਸਟੈਲੀਏਸ਼ਨ ਜਿਹੜਾ ਕਰ ਦਿੰਦੇ ਹਾਂ ਔਰ ਕਈ ਵਾਰ ਸਾਇੰਟਿਸਟ ਨੂੰ ਭੁਲੇਖਾ ਵੀ ਪਾ ਦਿੰਦਾ ਜਿਹੜੀ ਇੱਕ ਵਾਰ ਆਈ ਥਿੰਕ 2018 ਦੇ ਵਿੱਚ ਐਲਨ ਮਾਸਕ ਨੇ ਆਪਣੀ ਇੱਕ ਕਾਰ ਜਿਹੜੀ ਆ ਉਹ ਸਪੇਸ ਦੇ ਵਿੱਚ ਭੇਜੀ ਸੀ ਹਨਾ ਟੈਸਲਾ ਰੋਟਰ ਕਰਕੇ ਤੇ ਉਹ ਵਾਲੀ ਕਾਰ ਜਿਹੜੀ ਆ ਪਹਿਲਾਂ ਇੱਕ ਸਾਇੰਟਿਸਟ ਸੀਗੇ ਜਿਹੜੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਮਤਲਬ ਜਿਹੜੇ ਉਹਦੀ ਜਦੋਂ ਡਿਸਕਾਰਡ ਹੋਈ ਉਹ ਸਪੇਸ ਦੇ ਵਿੱਚ ਘੁੰਮ ਰਹੀ ਸੀਗੀ ਤਾਂ ਕਿਸੇ ਸਾਇੰਟਿਸਟ ਨੂੰ ਇਹ ਲੱਗਿਆ ਕਿ ਉਹਨਾਂ ਨੂੰ ਕੋਈ ਨਵਾਂ ਪਲੈਨਟ ਲੱਭ ਗਿਆ ਪਰ ਚਲੋ ਉਸ ਤੋਂ ਬਾਅਦ ਜਦੋਂ ਜ਼ਿਆਦਾ ਉਹਨਾਂ ਨੇ ਐਨਾਲਾਈਜ਼ ਕੀਤਾ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਨਹੀਂ ਇਹ ਵੇਸਟ ਜਿਹੜਾ ਇੱਕ ਮਟੀਰੀਅਲ ਹੈਗਾ ਸੋ ਇਸ ਤਰ੍ਹਾਂ ਇਹ ਥੋੜੇ ਕਈ ਵਾਰ ਜਿਹੜੀ ਆ ਐਕਸਪਲੋਰੇਸ਼ਨ ਦੇ ਵਿੱਚ ਵੀ ਜਿਹੜਾ ਇੱਕ ਨੁਕਸਾਨ ਕਰਦਾ ਹੈਗਾ ਕਿ ਸਾਨੂੰ ਅਸੀਂ ਗਲਤ ਆਈਡੈਂਟੀਫਾਈ ਵੀ ਕਰ ਸਕਦੇ ਹਾਂ ਇਹਨੂੰ ਬਟ ਜ਼ਿਆਦਾ ਉਹਦੇ ਲਈ ਰਿਸਰਚ ਚਾਹੀਦੀ ਹੈਗੀ ਆ ਹਾਂਜੀ
0: ਰਾਈਟ ਤੇ ਫਿਰ ਮਤਲਬ ਠੀਕ ਹੈ ਆਪਾਂ ਇਹ ਮੰਨਦੇ ਹਾਂ ਕਿ ਹਿਊਮਨਸ ਤਾਂ ਸਿਰਫ ਧਰਤੀ ਤੇ ਹੀ ਰਹਿੰਦੇ ਹੈਗੇ ਨੇ ਆਫ ਕੋਰਸ ਸਪੇਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਸਾਡੀ ਹੈਗੀ ਹੈ ਬਟ ਉਹ ਕਹਿੰਦੇ ਆ ਕਿ ਜਿਵੇਂ ਇੱਕ ਸਕੂਟਰੀ ਦੀ ਐਡ ਆਈ ਸੀਗੀ ਵਾਈ ਸ਼ੁੱਡ ਬੋਇਜ਼ ਹੈਵ ਆਲ ਦੀ ਫਨ ਅਤੇ ਉਹ ਵਾਈ ਸ਼ੁੱਡ ਪੀਪਲ ਕੇਅਰ ਮਤਲਬ ਵੀ ਸਿਰਫ ਲੋਕਾਂ ਨੂੰ ਹੀ ਜਿਹੜੇ ਧਰਤੀ ਦੇ ਉੱਤੇ ਇਨਸਾਨ ਰਹਿ ਰਹੇ ਨੇ ਉਹਨਾਂ ਨੂੰ ਹੀ ਕਿਉਂ ਇਹਦੀ ਵੈਸੇ ਵੀ ਆਪਾਂ ਇਹ ਕਹਿ ਦਿੰਦੇ ਹਾਂ ਨਾ ਕਿ 71% ਤਾਂ ਧਰਤੀ ਦਾ ਹਿੱਸਾ ਸਮੁੰਦਰ ਯਾਨੀ ਇੱਥੇ ਜ਼ਮੀਨ ਘੱਟ ਹੈਗੀ ਹੈ 70% ਤੋਂ ਜ਼ਿਆਦਾ ਤਾਂ ਸਮੁੰਦਰ ਹੈ ਸੋ ਜੇ ਮਾੜਾ ਮੋਟਾ ਕੋਈ ਡਿੱਗਿਆ ਵੀ ਜਿਵੇਂ ਆਹ ਵੈਸਟਰਨ ਆਸਟ੍ਰੇਲੀਆ 'ਚ ਡਿੱਗਿਆ ਸੀ ਸਮੁੰਦਰ 'ਚ ਆ ਕੇ ਡਿੱਗੂਗਾ ਸੋ ਧਰਤੀ ਦੇ ਲਈ ਹੋਣੀ ਚਾਹੀਦੀ ਹੈ ਇਹ ਪ੍ਰੋਬਲਮ ਵਾਕਈ ਕਿਉਂਕਿ ਇਹ ਤਾਂ ਸਪੇਸ ਦੇ ਵਿੱਚ ਹੈ
1: ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਵੈਸੇ ਇਹਦਾ ਰੀਜ਼ਨ ਇੱਦਾਂ ਹੀ ਜਿੱਦਾਂ ਤੁਸੀਂ ਕਿਹਾ ਕਿਉਂਕਿ ਇਹ ਸਾਡਾ ਵੇਸਟ ਆ ਅਸੀਂ ਉੱਥੇ ਜਨਰੇਟ ਕੀਤਾ ਤਾਂ ਸਭ ਤੋਂ ਵੱਡੀ ਤਾਂ ਪਹਿਲਾਂ ਇਹੀ ਇਸ਼ੂ ਆ ਨਾ ਸਾਡੀ ਰਿਸਪੋਂਸੀਬਿਲਿਟੀ ਹੈ ਇਹਨੂੰ ਕਲੀਅਰ ਕਰਾਂਗੀ ਤੇ ਦੂਜੀ ਗੱਲ ਆ ਜਦੋਂ ਅਸੀਂ ਓਸ਼ਨ ਦੀ ਗੱਲ ਕਰਦੇ ਹਾਂ ਸਾਨੂੰ ਪਤਾ ਹੈ ਕਿ ਜਿਹੜੀਆਂ ਮੋਸਟਲੀ ਇਹ ਜਿਹੜੀਆਂ ਚੀਜ਼ਾਂ ਬੈਕ ਚ ਆਉਂਦੀਆਂ ਆ ਪਹਿਲਾਂ ਤਾਂ ਕਾਫੀ ਸਾਰੀਆਂ ਤਾਂ ਅਗਰ ਅਰਥ ਦੇ ਐਟਮੋਸਫੇਅਰ ਦੇ ਵਿੱਚ ਆ ਜਾਂਦੀਆਂ ਤਾਂ ਉੱਥੇ ਹੀ ਬਰਨ ਹੋ ਜਾਂਦੀਆਂ ਕਿਉਂਕਿ ਉੱਥੇ ਕਿਉਂਕਿ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਆ ਫਿਰ ਤਾਂ ਗੈਸ ਮੋਲੀਕਿਊਲਸ ਨਾਲ ਜਦੋਂ ਇਹ ਵੱਜਦੀ ਆ ਮਤਲਬ ਗੈਸ ਮੋਲੀਕਿਊਲ ਮੂਵ ਨਹੀਂ ਕਰ ਪਾਉਂਦੇ ਇੰਨੀ ਜ਼ਿਆਦਾ ਇਹਨਾਂ ਦੀ ਸਪੀਡ ਹੁੰਦੀ ਆ ਉਸ ਟਾਈਮ ਤੇ ਤਾਂ ਉਹਦੇ ਨਾਲ ਹੀਟ ਬਹੁਤ ਜਨਰੇਟ ਹੁੰਦੀ ਆ ਤੇ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਇਹ ਬਰਨ ਹੋ ਜਾਂਦੀਆਂ ਕਈ ਵਾਰ ਇੱਦਾਂ ਦੇ ਕੇਸਿਸ ਸਾਹਮਣੇ ਵੀ ਆਏ ਹੈਗੇ ਆ ਕਿ ਜਿਹੜੀਆਂ ਕੇਨੀਆ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਦਿਖੇ ਹੈਗੇ ਆ ਹਨਾ ਇਦਾਂ ਪਾਰਟਸ ਜਿਹੜੇ ਅਰਥ ਤੇ ਡਿੱਗਿਓ ਤੇ ਦੂਜਾ ਜਿਹੜਾ ਮੋਸਟਲੀ ਜਦੋਂ ਅਸੀਂ ਗੱਲ ਕਰਦੇ ਤੇ ਓਸ਼ੀਅਨ ਦੇ ਵਿੱਚ ਜਾਂਦੀ ਆ ਕਿਉਂਕਿ ਜਿੱਦਾਂ ਤੁਸੀਂ ਕਿਹਾ ਹੀ ਆ ਕਿ 70% ਸਾਡਾ ਜਿਹੜਾ ਅਰਥ ਕਵਰ ਹੈਗੀ ਆ ਓਸ਼ੀਅਨ ਦੇ ਨਾਲ ਤੇ ਓਸ਼ੀਅਨ ਦੇ ਵਿੱਚ ਜਦੋਂ ਇਹ ਜਾਂਦੀ ਹੈਗੀ ਆ ਤੇ ਮਤਲਬ ਜਿਹੜੇ ਹਿਊਮਨ ਪਾਪੂਲੇਟਡ ਏਰੀਆ ਉਹਨਾਂ ਦੇ ਵਿੱਚ ਬਹੁਤ ਘੱਟ ਚਾਂਸਿਸ ਹੁੰਦੇ ਆ ਇਹਦੇ ਡਿੱਗਣ ਦੇ ਹਨਾ ਤੇ ਇਸੇ ਲਈ ਸਾਨੂੰ ਲੱਗਦਾ ਆ ਕਿ ਸਾਡਾ ਤਾਂ ਫਿਰ ਸਾਡੇ ਲਈ ਤਾਂ ਕੁਛ ਨੀ ਮਤਲਬ ਹਿਊਮਨਸ ਨੂੰ ਤਾਂ ਇੰਨਾ ਨੁਕਸਾਨ ਨਹੀਂ ਹੋ ਰਿਹਾ ਕਿ ਕਿਤੇ ਹਜ਼ਾਰਾਂ ਚੋਂ ਜਾ ਕੇ ਇੱਕ ਚਾਂਸ ਹੋ ਸਕਦਾ ਮਿਲੀਅਨਸ ਚੋਂ ਜਾ ਕੇ ਕਿ ਜਿਹੜਾ ਇਹ ਸਾਡੀ ਪੋਪੂਲੇਟਡ ਏਰੀਆ ਦੇ ਵਿੱਚ ਲੱਗੇ ਹਨਾ ਬਟ ਹੁਣ ਅਗਰ ਕੋਈ ਚੀਜ਼ ਜਿਹੜੀ ਆ ਹਿਊਮਨ ਪੋਪੂਲੇਟਡ ਏਰੀਆ ਦੇ ਵਿੱਚ ਨਹੀਂ ਡਿੱਗ ਰਹੀ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇਨਵਾਇਰਮੈਂਟ ਦੇ ਲਈ ਡੇਂਜਰਸ ਨਹੀਂ ਹੈਗੀ ਕਿਉਂਕਿ ਇਨਵਾਇਰਮੈਂਟ ਦਾ ਮਤਲਬ ਹਿਊਮਨਸ ਨਹੀਂ ਹੈਗਾ ਇਨਵਾਇਰਮੈਂਟ ਦਾ ਮਤਲਬ ਐਵਰੀਥਿੰਗ ਆ ਹਨਾ ਔਰ ਜਦੋਂ ਅਸੀਂ ਓਸ਼ੀਅਨ ਦੀ ਗੱਲ ਕਰਦੇ ਹਾਂ ਤੇ ਜਦੋਂ ਪਲਾਸਟਿਕ ਦੀ ਵੀ ਅਗਰ ਪਲਾਸਟਿਕ ਦੀ ਵੀ ਗੱਲ ਕਰੀਏ ਜਿਹੜਾ ਪੋਲਿਊਸ਼ਨ ਅਸੀਂ ਅੱਜ ਅਰਥ ਦੇ ਉੱਤੇ ਜਿਹਦੇ ਲਈ ਅਸੀਂ ਜਿਹੜੇ ਇੰਨੇ ਕੰਸਰਨਡ ਹੈਗੇ ਆ ਪਲਾਸਟਿਕ ਪੋਲਿਊਸ਼ਨ ਹੋ ਗਿਆ ਜਾਂ ਇੰਡਸਟਰੀਅਲ ਪੋਲਿਊਸ਼ਨ ਹੋ ਗਿਆ ਹਨਾ ਜਾਂ ਵੇਸਟ ਜਿਹੜਾ ਸਾਡਾ ਓਸ਼ੀਅਨ ਦੇ ਵਿੱਚ ਜਾ ਰਿਹਾ ਉਹਦੇ ਲਈ ਅਸੀਂ ਇੰਨੇ ਕੰਸਰਨਡ ਹੈਗੇ ਆ ਉਹ ਵੀ ਤਾਂ ਵੇਸਟ ਦੇ ਵਿੱਚ ਸੋਰੀ ਓਸ਼ੀਅਨ ਦੇ ਵਿੱਚ ਹੀ ਜਾ ਰਿਹਾ ਫਿਰ ਸਾਨੂੰ ਉਹਦੇ ਲਈ ਵੀ ਕੰਸਰਨ ਨਹੀਂ ਹੋਣਾ ਚਾਹੀਦਾ ਓਸ਼ੀਅਨ ਕਿਉਂਕਿ 70% ਜਿਹੜਾ ਹਿੱਸਾ ਓਸ਼ੀਅਨ ਦੇ ਵਿੱਚ ਓਸ਼ੀਅਨ ਕਵਰ ਕਰਦਾ ਹੈ ਤਾਂ ਉਹਦਾ ਮਤਲਬ ਇਹ ਹੈ ਕਿ ਉੱਥੇ ਪਲਾਂਟਸ ਔਰ ਐਨੀਮਲਸ ਵੀ ਉਨੇ ਹੀ ਜ਼ਿਆਦਾ ਹੈਗੇ ਆ ਹਨਾ ਇੰਨੀ ਪੋਪੂਲੇਸ਼ਨ ਅਰਥ ਦੇ ਉੱਤੇ ਜਿਹੜੀ ਆ ਸਪੀਸੀਜ਼ ਇੰਨੀਆਂ ਨਹੀਂ ਹੈਗੀਆਂ ਜਿੰਨੀਆਂ ਓਸ਼ੀਅਨ ਦੇ ਵਿੱਚ ਹੈਗੀਆਂ ਸੋ ਉਹ ਜਿਹੜੀਆਂ ਕਿਉਂਕਿ ਓਸ਼ੀਅਨ ਦਾ ਵੀ ਇੱਕ ਆਪਣਾ ਈਕੋ ਸਿਸਟਮ ਹੈਗਾ ਉੱਥੇ ਜਿਹੜੇ ਇੱਕ ਪਲਾਂਟ ਦੂਜੇ ਪਲਾਂਟ ਤੇ ਇਫੈਕਟ ਜਿਹੜਾ ਡਿਪੈਂਡ ਕਰਦਾ ਆ, ਤੇ ਪਲਾਂਟਸ ਅੱਗੇ ਐਨੀਮਲਸ ਤੇ ਡਿਪੈਂਡ ਕਰਦੇ ਆ, ਹਨਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀ ਇੱਕ ਚੀਜ਼ ਜਿਹੜੀ ਡਿਸਟਰਪਟ ਹੋ ਗਈ ਕਿਸੇ ਇੱਕ ਸਪੀਸੀਜ਼ ਦਾ ਜਿਹੜਾ ਇੱਕ ਲਾਈਫ ਸਾਈਕਲ ਡਿਸਟਰਪਟ ਹੋਇਆ ਤਾਂ ਦੂਜੀਆਂ ਜਾਂ ਉਹਦੀ ਹੈਬਿਟੈਟ ਡਿਸਟਰਪਟ ਹੋਈ ਤਾਂ ਦੂਜੀਆਂ ਸਪੀਸੀਜ਼ ਤੇ ਵੀ ਜਿਹੜਾ ਇੰਪੈਕਟ ਹੋ ਸਕਦਾ, ਹਨਾ। ਤੋ ਇਹ ਜਿਹੜਾ ਕਿਉਂਕਿ ਇਹ ਜਿਹੜੀ ਚੀਜ਼ ਕਿ ਇਹ ਤਾਂ ਸਿਰਫ ਓਸ਼ੀਅਨ ਚ ਹੀ ਜਾ ਰਹੇ ਨਾ, ਸਾਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ, ਉਹਦਾ ਸਾਨੂੰ ਵੀ ਨੁਕਸਾਨ ਹੋ ਰਿਹਾ ਕਿਉਂਕਿ ਇਹੀ ਓਸ਼ੀਅਨ ਜਿਹੜਾ ਪਾਣੀ, ਬਹੁਤ ਸਾਰੀ ਕੰਟਰੀਜ਼ ਐਵੇਂ ਜੀ ਇਹੋ ਦੀਆਂ ਇਹੋ ਜਿਹੀਆਂ ਜਿਹੜੀਆਂ ਇਸੇ ਓਸ਼ੀਅਨ ਵਾਟਰ ਦੀ ਵਿੱਚੋਂ ਜਿਹੜਾ ਲੂਣ ਕੱਢ ਕੇ ਉਹਨੂੰ ਯੂਜ਼ ਕਰਦੀਆਂ, ਹਨਾ, ਫਰੈਸ਼ ਵਾਟਰ ਦੇ ਲਈ। ਸੋ ਅਗਰ ਅਸੀਂ ਇਹ ਵੀ ਕਹੀਏ ਕਿ ਹਿਊਮਨਸ ਦੇ, ਅਗਰ ਅਸੀਂ ਸਿਰਫ ਹਿਊਮਨਸ ਦੇ ਪੱਖੋਂ ਵੀ ਦੇਖੀਏ ਕਿ ਸਾਨੂੰ ਕੀ ਇਫੈਕਟ ਇਹਦਾ ਹੈਗਾ, ਤਾਂ ਵੀ ਸਾਨੂੰ ਇਹ ਜਿਹੜਾ ਇਹ ਜਿਹੜਾ ਪਤਾ ਲੱਗ ਜਾਂਦਾ ਕਿ ਸਾਨੂੰ ਵੀ ਇਹ ਅਲਟੀਮੇਟਲੀ ਇਫੈਕਟ ਕਰਦਾ, ਕਿਉਂਕਿ ਉਹ ਓਸ਼ੀਅਨ ਹੀ ਆ ਜਿਹਦੀ ਵਜ੍ਹਾ ਨਾਲ ਅਰਥ ਦੇ ਉੱਤੇ ਵਾਟਰ ਸਾਈਕਲ ਜਿਹੜਾ ਆ ਜਿਹੜਾ ਚੱਲ ਰਿਹਾ, ਉਹਦਾ ਬਹੁਤ ਸਾਰਾ ਹਿੱਸਾ ਜਿਹੜਾ ਓਸ਼ੀਅਨ ਕੰਟਰੀਬਿਊਟ ਕਰਦਾ ਉਹਨੂੰ, ਹਨਾ। ਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹੈਗੀਆਂ। ਹਾਂਜੀ, ਉਸ ਤੋਂ ਇਲਾਵਾ ਅਗਰ ਓਸ਼ੀਅਨ 70% ਆ ਤਾਂ ਬਾਕੀ ਜਿਹੜੀ ਸਾਡੀ ਲੈਂਡ ਹੈਗੀ ਆ, ਹਨਾ, ਤੇ ਉਹਦੇ ਚ ਵੀ ਜਿਹੜਾ ਮੋਸਟਲੀ, ਕਿਉਂਕਿ ਜਦੋਂ ਅਸੀਂ ਰਾਕੇਟ ਸਾਇੰਸ ਜਿਹੜੀਆਂ ਦੇਖਦੇ ਹਾਂ, ਉਹ ਕਈ ਵਾਰ ਏਦਾਂ ਹੁੰਦੀਆਂ ਜੋ US ਦੇ ਵਿੱਚ ਹੋ ਗਿਆ ਜਾਂ ਰਸ਼ੀਆ ਦੇ ਵਿੱਚ ਵੀ ਹੋ ਗਿਆ, ਕਿ ਉਹ ਕਾਫੀ ਸਾਰੇ ਪ੍ਰੋਟੈਕਟਿਡ ਏਰੀਆਜ਼ ਦੇ ਵਿੱਚ ਹੁੰਦੀਆਂ, ਜਿੱਦਾਂ ਨੈਸ਼ਨਲ ਪਾਰਕਸ, ਆਪਾਂ ਨੂੰ ਪਤਾ, ਹਨਾ, ਨੈਸ਼ਨਲ ਪਾਰਕਸ ਦੇ ਨੇੜੇ ਹੁੰਦੀਆਂ। ਸੋ ਉਹਦੀ ਵਜ੍ਹਾ ਨਾਲ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਸਪੇਸ ਜੰਕ ਤਾਂ ਜਿਹੜਾ ਹੈਗਾ ਹੀ ਹੈਗਾ, ਇੱਕ ਇਸ਼ੂ ਹੈਗਾ ਹੀ ਆ, ਪਰ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਲਾਂਚ ਜਦੋਂ ਕਰਦੇ ਆ ਤਾਂ ਅਸੀਂ ਜਦੋਂ ਲਾਈਵ ਦੇਖੀਏ, ਸਾਨੂੰ ਪਤਾ ਕਿੰਨਾ ਜ਼ਿਆਦਾ ਫਿਊਲ ਬਰਨ ਹੁੰਦਾ, ਉਹਨਾਂ ਕਿੰਨਾ ਪੋਲਿਊਸ਼ਨ ਹੁੰਦਾ, ਹਨਾ, ਔਰ ਉਹ ਪੋਲਿਊਸ਼ਨ ਆਲੇ ਦੁਆਲੇ ਦੇ ਸਾਰੇ ਇਨਵਾਇਰਮੈਂਟ ਨੂੰ ਜਿਹੜਾ ਖਰਾਬ ਕਰਦਾ ਹੈਗਾ, ਔਰ ਅਲਟੀਮੇਟਲੀ ਉਹ ਜਿਹੜਾ ਹਿਊਮਨਸ ਤੱਕ ਵੀ ਪਹੁੰਚੇਗਾ, ਹਨਾ। ਉਸ ਤੋਂ ਇਲਾਵਾ ਜਿਹੜੀ ਆ, ਤੁਹਾਨੂੰ ਕਿਸੇ ਜਗ੍ਹਾ ਤੇ ਤੁਸੀਂ ਰਾਕੇਟ ਲਾਂਚ ਕਰਨਾ, ਤਾਂ ਤੁਹਾਨੂੰ ਜਦੋਂ ਅਸੀਂ ਲਾਂਚ ਪੈਡ ਉੱਥੇ ਬਣਾਉਂਦੇ ਹਾਂ, ਤਾਂ ਉਹਦੇ ਲਈ ਸਾਨੂੰ ਵੈਜੀਟੇਸ਼ਨ ਵੀ ਕਲੀਅਰ ਕਰਨੀ ਪੈਂਦੀ ਆ, ਹਨਾ। ਅਗਰ ਵੈਜੀਟੇਸ਼ਨ ਕਲੀਅਰ ਨਹੀਂ ਕਰ ਰਹੇ ਤਾਂ ਸੋਇਲ, ਅਗਰ ਜ਼ਮੀਨ ਉੱਥੇ ਐਵੇਂ ਆ ਤਾਂ ਉੱਥੋਂ ਜਿਹੜੇ ਵੇਸਟ ਨਿਕਲ ਰਹੇ ਉਹ ਪਾਣੀ ਦੇ ਵਿੱਚ ਮਿਲ ਸਕਦੇ ਆ ਜਾਂ ਜਿਹੜਾ ਜ਼ਮੀਨ ਦੇ ਵਿੱਚ ਜਾ ਸਕਦੇ ਆ, ਨਾ। ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਬੀਟੈਟ ਲਾਸ ਹੋ ਜਾਂਦਾ, ਜਿਹੜੇ ਪਲਾਂਟਸ ਜਿਹੜੇ ਆ ਕਿਸੇ ਐਨੀਮਲ ਨੇ ਯੂਜ਼ ਕਰਨੇ ਸੀ ਜਾਂ ਹਿਊਮਨਸ ਨੇ ਯੂਜ਼ ਕਰਨੇ ਸੀਗੇ, ਉਹ ਜਿਹੜਾ ਕੰਟੈਮੀਨੇਟ ਜਿਹੜੀ ਆ ਹੋ ਜਾਂਦੀ ਆ, ਜਾਂ ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੋ ਜਾਂਦੀ ਆ, ਉਹਨਾਂ ਨੂੰ ਨਹੀਂ ਯੂਜ਼ ਕਰ ਸਕਦੇ ਉਹ ਐਨੀਮਲਸ, ਹਨਾ। ਫਿਰ ਉਸ ਤੋਂ ਇਲਾਵਾ ਨੋਇਜ਼ ਜਿਹੜੀ ਆ ਹੈਗੀ ਉਹ ਇਫੈਕਟ ਕਰਦੀ ਆ ਕਿਸੇ ਵੀ, ਜਿੱਦਾਂ ਫੋਰ ਐਗਜ਼ਾਮਪਲ ਅਸੀਂ ਬਰਡਸ ਦੀ ਐਗਜ਼ਾਮਪਲ ਲੈ ਲਈਏ, ਤਾਂ ਬਰਡਸ ਜਿਹੜੇ ਆ ਉਹ ਨੋਇਜ਼ ਤੋਂ ਇੰਪੈਕਟ ਹੁੰਦੇ ਆ, ਹਨਾ। ਜਦੋਂ ਤੁਸੀਂ ਕਈ ਵਾਰ ਮੰਨ ਲਓ ਕਿਸੇ ਬਰਡ ਦਾ ਕੋਈ ਜਿਹੜਾ ਉਹ ਨੈਸਟਿੰਗ ਸੀਜ਼ਨ ਚੱਲ ਰਿਹਾ, ਹਨਾ, ਉਸੇ ਟਾਈਮ ਦੇ ਉੱਤੇ ਤੁਸੀਂ ਰਾਕੇਟ ਲਾਂਚ ਵੀ ਕਰ ਰਹੇ ਹਾਂ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹਨਾਂ ਦੀ ਨੈਸਟਿੰਗ ਜਿਹੜੀ ਬਰੀਡਿੰਗ ਖਰਾਬ ਹੋ ਸਕਦੀ ਆ, ਜਿਹਦੇ ਨਾਲ ਕੀ ਹੋ ਸਕਦਾ ਕਿ ਆਪਣੇ ਐਗਸ ਨੂੰ ਉੱਥੇ ਹੀ ਛੱਡ ਕੇ ਜਾ ਸਕਦੇ ਆ, ਜਾਂ ਆਪਣਾ ਨੈਸਟ ਨੂੰ ਅਬੰਡਨ ਕਰ ਸਕਦੇ ਆ, ਨਾ, ਨੈਸਟ ਨੂੰ ਦੁਬਾਰਾ ਨਹੀਂ ਯੂਜ਼ ਕਰੂਗੇ, ਤਾਂ ਉਹਨਾਂ ਦੀ ਪੋਪੂਲੇਸ਼ਨ ਅਲਟੀਮੇਟਲੀ ਖਰਾਬ ਹੋ ਸਕਦੀ ਆ। ਹਾਲਾਂਕਿ ਇਹ ਨਹੀਂ ਹੈਗਾ ਕਿ ਇਹਦੇ ਉੱਤੇ ਕੰਮ ਨਹੀਂ ਹੋ ਰਿਹਾ ਹੈਗਾ, ਅਲੱਗ ਅਲੱਗ ਜਿਹੜੀਆਂ ਸਪੇਸ ਏਜੰਸੀਜ਼ ਹੈਗੀਆਂ ਉਹ ਕੰਮ ਵੀ ਕਰ ਰਹੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਉੱਤੇ, ਮਤਲਬ ਜਿਵੇਂ ਹੁਣ ਜੋ ਮੈਂ ਮੇਰਾ ਆਪਣਾ ਪ੍ਰੋਫੈਸ਼ਨ ਹੈਗਾ, ਅਸੀਂ ਵੀ ਇਹੀ ਕੰਮ, ਮਤਲਬ ਪਰਟੀਕੁਲਰਲੀ ਲਾਂਚ ਪੈਡ ਨਹੀਂ, ਬਟ ਅਸੀਂ ਗੱਲ ਕੰਮ ਇਹੀ ਕਰਦੇ ਕਿ ਡਿਵੈਲਪਮੈਂਟ ਦਾ ਕੀ ਇਫੈਕਟ ਹੋ ਰਿਹਾ, ਹਨਾ, ਇਨਵਾਇਰਮੈਂਟ। ਤੇ ਸੇਮ ਇੱਦਾਂ ਜਿੱਦਾਂ ਫਲੋਰੀਡਾ ਦੇ ਵਿੱਚ ਜਿਹੜੀ ਇੱਕ ਲਾਂਚ ਸਾਈਟ ਹੈਗੀ ਆ, ਉੱਥੇ ਜਿਹੜੇ ਆ ਰਿਸਰਚਰਸ ਜਿਹੜੇ ਕਾਫੀ ਟਾਈਮ ਤੋਂ ਜਿਹੜੇ ਮੋਨੀਟਰ ਕਰਦੇ ਹੈਗੇ ਆ ਕਿ ਉਸ ਲਾਂਚ ਪੈਡ ਦਾ ਆਲੇ ਦੁਆਲੇ ਜਿਹੜਾ ਕੀ ਨੋਇਜ਼ ਦੇ ਉੱਤੇ ਇੰਪੈਕਟ ਹੋ ਰਿਹਾ, ਜਾਂ ਹੀਟ ਕਿੰਨਾ, ਜਿਹੜੀ ਹੀਟ ਇਫੈਕਟ ਹੋ ਰਹੀ ਆ ਉੱਥੇ, ਹਨਾ, ਕੈਮੀਕਲ ਕੰਪੋਜੀਸ਼ਨ ਕਿੰਨੀ ਸੋਇਲ ਦੇ ਵਿੱਚ ਜਾਂ ਪਾਣੀ ਦੇ ਵਿੱਚ ਸਾਨੂੰ ਵੱਧ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਕੋਸਟ, ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਲਾਂਚ ਪੈਡ ਆ ਉਹ ਕੋਸਟ ਦੇ ਉੱਤੇ ਆ, ਜਿੱਥੇ ਇੱਕ ਬਰਡ ਦੀ ਇਹਨਾਂ ਦਾ ਸਪੀਸੀਜ਼ ਆ ਪਲੋਵਰ, ਸਨੋਈ ਪਲੋਵਰ ਉਹਨੂੰ ਕਹਿ ਦਿੰਦੇ ਆ, ਉਹ ਬਰੀਡਿੰਗ ਕਰਦੀ ਆ ਉੱਥੇ, ਤੇ ਉਹਨਾਂ ਦੇ ਉਹਦੇ ਤੇ ਉਹ ਜਿਹੜੀ ਰਿਸਰਚ ਕਰਦੇ ਹੈਗੇ ਆ ਕੰਟੀਨਿਊਸਲੀ ਕਿ ਕਿੰਨਾ ਕਿੰਨਾ ਜਿਹੜਾ ਇੰਪੈਕਟ ਹੋ ਰਿਹਾ ਆ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਸਾਊਥ ਆਸਟ੍ਰੇਲੀਆ ਦੇ ਵਿੱਚ ਵੇਲਰਸ ਬੇ ਕਰਕੇ ਜਿਹੜੀ ਲਾਂਚ ਪੈਡ ਸਾਈਟ ਹੈਗੀ ਆ, ਉੱਥੇ ਜਿਹੜੀ ਆ ਇਨਵਾਇਰਮੈਂਟ ਜਿਹੜੀ ਅਸੈਸਮੈਂਟ ਹੋਈਆਂ ਜਦੋਂ ਸ਼ੁਰੂ ਹੋਈ ਉਸ ਤੋਂ ਪਹਿਲਾਂ ਵੀ ਜਾਂ ਹੁਣ ਵੀ ਜਿਹੜੀ ਉਹ ਕੰਟੀਨਿਊਸਲੀ ਕਰਦਾ ਰਹਿੰਦੇ ਆ ਮੈਜ਼ਰ, ਹਨਾ। ਤਾਂ ਅਜੇ ਤੱਕ ਸਾਨੂੰ ਕੋਈ ਐਵੇਂ ਨਾ, ਹਜੇ ਤੱਕ ਕੋਈ ਇੱਦਾਂ ਦੀ ਰਿਸਰਚ ਨਹੀਂ ਸਾਨੂੰ ਮਿਲੀ ਜਿਹੜਾ ਸਾਨੂੰ ਇਹ ਦੱਸੇ ਕਿ ਡਾਇਰੈਕਟਲੀ ਇੰਪੈਕਟ ਪੋਪੂਲੇਸ਼ਨ ਹੋਈ ਆ ਕਿਸੇ ਵੀ ਸਪੀਸੀਜ਼ ਦੀ, ਕਿਸੇ ਪਰਟੀਕੁਲਰ ਸਪੀਸੀਜ਼ ਦੀ, ਪਰ ਇਹ ਜ਼ਰੂਰੀ, ਕਿਉਂਕਿ ਸਾਨੂੰ ਜੇ ਸਾਨੂੰ ਨਹੀਂ ਸ਼ੋ ਹੋਇਆ ਹਜੇ ਤੱਕ ਇਹਦਾ, ਫਿਰ ਇਹ ਮਤਲਬ ਨਹੀਂ ਹੈਗਾ ਕਿ ਹੋ ਨਹੀਂ ਰਿਹਾ, ਹਨਾ। ਹੋ ਸਕਦਾ ਅਸੀਂ ਹਜੇ ਤੱਕ ਉੱਥੇ ਤੱਕ ਰਿਸਰਚ ਸਾਡੀ ਨਹੀਂ ਹੋਈ ਹੈਗੀ, ਸੋ ਇਹ ਕੰਟੀਨਿਊਸ ਮੋਨੀਟਰਿੰਗ ਜਿਹੜੀ ਆ ਇਹ ਚੱਲਦੇ ਜਾ ਰਹੀ ਆ, ਔਰ ਇਹ ਹੋਣੀ ਜ਼ਰੂਰੀ ਵੀ ਹੈਗੀ, ਔਰ ਕੰਟੀਨਿਊਸਲੀ ਜਿਹੜੀਆਂ ਸਪੇਸ ਏਜੰਸੀਜ਼ ਕਰਦੀਆਂ ਵੀ ਹੈਗੀਆਂ।
0: ਰਾਈਟ ਰਾਈਟ, ਠੀਕ ਹੈ, ਆਪਾਂ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਇਹਦੀ ਆਪਾਂ ਗੱਲ ਕਰਦੇ ਹਾਂ ਸੰਦੀਪ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੁਛ ਹੋਰ ਸਵਾਲ ਹੈਗੇ ਨੇ, ਫਿਰ ਉਹਨਾਂ ਦੇ ਵਿੱਚ ਹੀ ਆਪਾਂ ਤੁਸੀਂ ਦੱਸਿਓ ਉਹਨਾਂ ਦੇ ਜਵਾਬ, ਛੋਟੀ ਜਿਹੀ।

0: ਕੀਤੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ
1: ਉਹ ਜੋ ਹੁਕਮ ਮੇਰੀ ਸਰਕਾਰ
0: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
1: ਆਹੋ ਜੀ ਆਹੋ
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ
0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ

0: वेलकम बैक जी, प्रोग्राम द डीप टॉक शो दे विच तुहाडा एक बार फिर तो स्वागत। और गल स्पेस डेब्रिस दी चल रही है, स्पेस जंक दी चल रही है, या पुलाड़ी कचरे दी गल चल रही हैगी है। डॉक्टर संदीप कौर साढ़े नाल फोन लाइन दे उत्ते मौजूद हैगे ने। संदीप जी ने हुण तक आपां नूं दस्या समझाया कि किस तरीके दे नाल जिहनूं हुण तक छोटे छोटे स्पेस दे विच जिहड़े टुकड़े हैगे ने उहनां तों लै के कुछ सेंटीमीटर तों लै के बहुत बड़े जायंट साइज़ तक दे टुकड़े जिहड़े ने किदां स्पेस दे विच जंक क्रिएट कर रहे हैगे ने। संदीप जी, फिर एंड स्टोरी इह है, मैं इह पुछना चाहुंदा हुण कि जे ठीक है, जे इन्ना कचरा फैलदा हैगा, अनवॉन्टिड जिहड़े सैटेलाइट्स ने की उह रोके जा सकदे ने, की आ जिहड़ी एक दूसरे तो अगे निकलन दी दौड़ हैगी है ये रोकी जा सकती है, कि प्राइवेट कंपनीज़ नू अलाउ किया जाना चाहिए हैगा कि हाँ ठीक है तुसी फैलाओ कचरा, या फिर कि सरकारां नू भी थोड़ा जा सीमित। हाले तक तो कह रहे थे कि यूरोपीय यूनियन, जापान, रशिया, आस्ट्रेलिया तो नहीं, अमेरिका, चाइना और इंडिया, ये सारे हैगे ने। हुण मिडल ईस्टर्न कंट्रीज़ भी आ गई ने, साउदी अरब भी आ गया, फिर हौली हौली दुनिया के होर देश भी जिहड़े इंडिपेंडेंटली लैटिन कंट्रीज़ भी करनगे, मतलब कि फिर खत्म कर दिए स्पेस एक्सप्लोरेशन।
1: हाँ जी, ये इंपोर्टेंट क्वेश्चन है। वैसे जो स्पेस जंक की जिदा हम गल की है ना, कि पहला तो स्पेस के नुकसान है कि जी सा एग्जिस्टिंग सैटेलाइट्स है उन्होंने ये इफेक्ट कर सकते हैं ना, या फिर जी सा इंटरनेशनल स्पेस स्टेशन जो हो स्पेस स्टेशन, हालांकि कॉन्टीन्यूअस मोनीटरिंग जी उ चलती रही और बहुत खर्चा भी आता है ना, कि वह अपना जरा पाथ चेंज कर सकते हैं, क्योंकि इतने बैठे साइंटिस्ट जो उस चीज ऑब्जर्व करते रहते हैं कि कोई, और वो सिर्फ स्पेस जंक नहीं है, जो नैचुरल एस्ट्रॉयड वगैरह भी आते हैं उन्होंने भी जो ऑब्जर्व करते रहते हैं कि किन्नी दूर हैगा जब टकरावे ना किसी सैटेलाइट के ना, है ना। बट असी बंद नहीं कर सकते, क्योंकि यह जिन्ना सानू नुकसान असी कह रहे हैं वह फायदा भी सानू स्पेस एक्सप्लोरेशन इसलिए चाह रही है, क्योंकि फायदा है कि अज की जी मॉडर्न लाइफ असी जीने, है ना, जिदा पहले मैं दसिया कि असी वैदर देखे बिना घरों नहीं चलते अजकल, है ना, GPS ऑन करे बिना घरों नहीं चलते, फोन बिना साडा सरदा नहीं हैगा, है ना। तो सारिया चीजा जिहड़ियां ये सैटेलाइट्स, फिर जिहड़ियां ग्लेशियर जिहड़े पिघल है उन्हां नूं जिहड़ा मोनीटर करदे आ, मतलब क्लाइमेट चेंज की मोनीटरिंग दे विच हेल्प करदे आ, ते फ्लड्स एंड बुश फायर्स नूं जिहड़ा इह जिहड़ा मतलब जी वैदर फोरकास्टिंग तुसीं कह सकदे हां ना, वह सारी इन्हां दी थ्रू हुंदी हैगी आ सैटेलाइट दे थ्रू, ते जो भी चेंजेस होंगे है जा फिर जी GPS वगैरह यूज करते हैं वह सैटेलाइट्स की वजह ना होंगी। सो यह मेन साडा जरा डायलैमा भी यही है, क्योंकि इन्हों से सानू फायदे भी और बहुत है, इसलिए सानू जरा इन्हों खत्म नहीं कर सकते स्पेस एक्सप्लोरेशन और जी ये सानू हेल्प भी करती है, प्रोटेक्ट अगर एनवायरमेंट प्रोटेक्ट खराब कर दिया तो एनवायरमेंट प्रोटेक्ट करने च भी हेल्प कर दिया। सो मेन जरा इतने इशू जरा है जिदा तुम क्या कि सारी कंट्रीज अपना अपना जरा कर रही है ना, प्राइवेट कंपनीज अपना कर रही, सो इतने जो प्रॉपर लॉज एंड रेगुलेशन होने चाहिए है ना, कि जो मतलब कि जो असी कोई प्लान करते हैं रॉकेट लॉन्च करना, तो वो जी प्लानिंग भी चीज इनवॉल्व होनी चाहिए है कि जो वो वेस्ट जो बन जाता तो उस टाइम के उत्ते कि जो बाहर क्डना उतो, है ना, कोई इदा के मटीरियल यूज करे जान जे जे डिस्पोज ऑफ ईजीली हो जाए, है ना, जो मतलब स्पेस कोई ऐदा नुकसान ना हो। सो जी रिसर्च चल रही हैगी जी यूरोपियन स्पेस एजेंसी हैगी अपना एक करते हैं, डिफरेंट डिफरेंट मैथड भी यूज किए जाते हैं, जिदा ਜਿਹੜੇ ਵੱਡੇ ਜਿਹੜੇ ਸੈਟੇਲਾਈਟਸ ਹੁੰਦੇ ਆ, ਹਨਾ, ਜਿਹੜੇ ਵੱਡੇ ਸੈਟੇਲਾਈਟ ਦੇ ਬੇਸਡ ਹੁੰਦਾ, ਉਹਨਾਂ ਦੇ ਲਈ ਕੀ ਕਰਦੇ ਆ, ਜਿੱਦਾਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਦੇ ਇੱਕ ਰੋਬੋਟਿਕ ਆਰਮਸ ਜਿਹੀਆਂ ਹੁੰਦੀਆਂ, ਹਨਾ, ਜਿਹਦੀ ਵਜ੍ਹਾ ਨਾਲ ਇਹ ਕੈਪਚਰ ਕਰ ਲੈਂਦੇ ਆ। ਸੋ ਵੱਡੇ ਵੱਡੇ ਜਿਹੜੇ ਇੱਦਾਂ ਦੇ ਜਿਹੜੇ ਸੈਟੇਲਾਈਟ ਜਾਂ ਰੋਬੋਟਸ ਭੇਜੇ ਜਾਂਦੇ ਆ, ਜਿਹੜੇ ਰੋਕੇਟਸ ਭੇਜੇ ਜਾਂਦੇ, ਜਿਹਦੇ ਉੱਤੇ ਵੱਡੀਆਂ ਵੱਡੀਆਂ ਆਰਮਸ ਲੱਗੀਆਂ ਹੁੰਦੀਆਂ ਜਿਹੜੀਆਂ ਇਹਨਾਂ ਪੀਸਿਸ ਨੂੰ ਫੜ ਲੈਂਦੀਆਂ। ਹੁਣ ਮੇਜਰ ਚੈਲੰਜ ਜਿਹੜਾ ਸਾਡੇ ਕੋਲ ਹੁੰਦਾ ਹੈਗਾ ਉਹ ਛੋਟੇ ਪੀਸਿਸ ਦਾ ਹੁੰਦਾ, ਜਿਹੜੇ ਆਪਾਂ ਬਹੁਤ ਛੋਟੇ ਛੋਟੇ ਪੀਸਿਸ 1 ਸੈਂਟੀਮੀਟਰ ਤੋਂ ਵੀ ਘੱਟ ਦੇ, ਹਨਾ। ਸੋ ਉਹਨੂੰ ਜਿਹੜਾ ਰਿਮੂਵ ਕਰਨ ਦੇ ਲਈ ਲੇਜ਼ਰਸ ਯੂਜ਼ ਕੀਤੀਆਂ ਜਾਂਦੀਆਂ, ਜਿਹਦੇ ਨਾਲ ਕਹਿੰਦਾ ਕਿ ਲੇਜ਼ਰਸ ਜਿਹੜੀ ਆ ਉਹਨਾਂ ਦੀ ਡਾਇਰੈਕਸ਼ਨ ਚੇਂਜ ਕਰ ਦਿੰਦੀਆਂ, ਜਾਂ ਫਿਰ ਉਹਨਾਂ ਨੂੰ ਐਟਮੋਸਫੇਅਰ ਦੇ ਵਿੱਚ ਐਂਟਰ ਕਰਾ ਦਿੰਦਾ ਲੇਜ਼ਰ ਜਿਹੜੀਆਂ ਛੋਟੇ ਛੋਟੇ ਪੀਸਿਸ ਨੂੰ ਹੁੰਦਾ। ਇਸ ਤੋਂ ਇਲਾਵਾ ਜਿਹੜੇ ਮਿਡਲ ਸਾਈਜ਼ ਦੇ ਜਿਹੜੇ ਬੇਸਡ ਹੁੰਦਾ ਹੈ ਉਹਦੇ ਲਈ ਵੀ ਜਿਹੜੇ ਆ ਡਿਫਰੈਂਟ ਮੈਥਡ ਜਿਹੜੇ ਲੱਭੇ ਜਾ ਰਹੇ ਹੈਗੇ, ਉਹਨਾਂ ਵਿੱਚ ਇੱਕ ਮੈਥਡ ਜਿਹੜਾ ਯੂਜ਼ ਕੀਤਾ ਜਾਂਦਾ ਕਿ ਨੈਟਿੰਗ ਕੀਤੀ ਜਾਂਦੀ ਆ, ਮਤਲਬ ਇੱਕ ਨੈੱਟ ਵਰਗਾ ਜਿਹੜਾ ਫਾਈਬਰ ਦਾ ਜਾਂ ਫਿਰ ਟਾਈਟੇਨੀਅਮ ਦਾ ਇੱਕ ਨੈੱਟ ਜਿਹਾ ਬਣਿਆ ਹੁੰਦਾ ਜਿਹੜਾ ਜਿਹੜਾ ਸਪਾਈਡਰ ਵੈਬ ਤੁਸੀਂ ਕਹਿ ਲਓ ਹਨਾ, ਸਪਾਈਡਰ ਵੈਬ ਵਾਂਗੂ ਉਹ ਕਿਸੇ ਇਹਨਾਂ ਜਿਹੜੇ ਐਸਟਰੋਇਡ ਨੂੰ ਕੈਪਚਰ ਕਰ ਲੈਂਦਾ, ਮਤਲਬ ਉਹ ਫੜ ਲੈਂਦਾ ਉਹਨਾਂ ਨੂੰ ਤੇ ਉਹਨਾਂ ਨੂੰ ਰਿਮੂਵ ਕਰਾ ਦਿੰਦਾ ਐਟਮੋਸਫੇਅਰ ਦੇ ਵਿੱਚੋਂ। ਡਿਫਰੈਂਟ ਡਿਫਰੈਂਟ ਏਜੰਸੀਜ ਜਿਹੜੀਆਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੀਆਂ, ਬਟ ਪ੍ਰੋਬਲਮ ਇਹ ਹੈ ਕਿ ਸਾਰੀਆਂ ਚੀਜ਼ਾਂ ਬਹੁਤ ਐਕਸਪੈਂਸਿਵ ਹੈਗੀਆਂ। ਸੋ ਇਹ ਸਾਨੂੰ ਨਾਲ ਨਾਲ ਇਹ ਵੀ ਜਿਹੜਾ ਦੇਖਣਾ ਪੈਂਦਾ ਕਿ ਕੁਛ ਕੋਸਟ ਇਫੈਕਟਿਵ ਮੈਥਡ ਹੋਣ, ਹਨਾ, ਕਿ ਖਰਾਬ ਜਿੰਨਾ ਜਿਹੜਾ ਅਸੀਂ ਰਿਮੂਵ ਕਰ ਰਹੇ ਹਾਂ ਉਹਨਾਂ, ਮਤਲਬ ਸਾਡੇ ਪੈਸੇ ਵੀ, ਪੈਸੇ ਦਾ ਵੀ ਹਿਸਾਬ ਰੱਖਣਾ ਪੈਂਦਾ ਕਿ ਉਨਾ ਪੈਸਾ ਲੱਗੇ ਕਿ ਜਿਹੜਾ ਫਿਜ਼ੀਕਲ ਹੋਵੇ, ਹਨਾ। ਬਟ ਉਹਨਾਂ ਵਿੱਚ ਸਭ ਤੋਂ ਵੱਧ ਜਿਹੜੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਇਹ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਵੇਸਟ ਜਿਹੜਾ ਉਹ ਤੁਸੀਂ ਰਿਮੂਵ ਨਹੀਂ ਕਰ ਸਕਦੇ, ਇਹ ਇਲੀਗਲ ਆ। ਮਤਲਬ ਇਹਦੇ ਕੋਈ ਲਾਜ਼ ਹਜੇ ਤੱਕ ਵੈਸੇ ਇਸ ਪ੍ਰੋਪਰ ਨਹੀਂ ਹੈਗੇ। ਉਹ ਇਸ ਲਈ ਜਿੱਦਾਂ ਮੈਂ ਕਿਹਾ ਕਿ ਸੈਟੇਲਾਈਟ ਜਿਹੜੀਆਂ ਸਾਰੀਆਂ ਇੱਕ ਕੰਟਰੀ ਦਾ ਇੱਕ, ਮਤਲਬ ਇੱਕ ਸੈਟੇਲਾਈਟ ਹੁੰਦੀ ਆ, ਉਹ ਨਾ ਇੱਕ ਕੰਟਰੀ ਦੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਤੇ ਡਿਪੈਂਡ ਕਰਦੀਆਂ। ਸੋ ਇੱਦਾਂ ਵੀ ਹੋ ਸਕਦਾ ਕਿ ਕੁਛ ਜਿਹੜੀਆਂ, ਜਿੱਦਾਂ ਤੁਸੀਂ ਇਜ਼ਰਾਇਲ ਦੀ ਗੱਲ ਕੀਤੀ ਹੈ ਕਿ ਕੁਛ ਜਿਹੜੀਆਂ ਜਿਹੜੀ ਐਨੀਮੀ ਕੰਟਰੀਜ਼ ਹੈਗੀਆਂ ਉਹ ਜਾਣ ਬੁੱਝ ਕੇ ਤੁਹਾਡਾ ਸੈਟੇਲਾਈਟ ਡਿਸਟਰੋਏ ਕਰ ਸਕਦੀਆਂ, ਹਨਾ। ਸੋ ਇਹ ਸਾਰੇ ਜਿਹੜੇ ਹੋਰ ਇਸ਼ੂਜ਼ ਜਿਹੜੇ ਹੈਗੇ ਆ ਉੱਥੇ, ਜਿਹੜੇ ਸਪੇਸ ਐਕਸਪਲੋਰੇਸ਼ਨ ਦੇ ਵਿੱਚ ਸਪੇਸ ਜੰਕ ਨੂੰ ਰਿਮੂਵ ਕਰਨ ਦੇ ਲਈ ਹਜੇ ਵੀ ਜਿਹੜੀ ਪ੍ਰੋਬਲਮ ਕੋਜ਼ ਕਰਦੇ ਆ। ਸੋ ਇਹਦੇ ਲਈ ਜਿਹੜਾ ਪ੍ਰੋਪਰ ਰੈਗੂਲੇਸ਼ਨ ਜਿਹੜੀਆਂ ਜਾਂ ਪੂਰੀਆਂ ਕੰਟਰੀਜ਼ ਨੂੰ ਬੈਠ ਕੇ ਜਿਹੜੀ ਇਹ ਚੀਜ਼ ਕਰਨੀ ਪੈਣੀ ਹੈਗੀ ਆ, ਹਨਾ, ਕਿ ਕਿਵੇਂ ਜਿਹੜਾ ਇਹ ਵੇਸਟ ਜਿਹੜਾ ਰਿਮੂਵ ਕੀਤਾ ਜਾਵੇ। ਮਤਲਬ ਇੱਕ ਚੀਜ਼ ਕੋਈ ਫਰੇਮਵਰਕ ਏਦਾਂ ਦਾ ਹੋਣਾ ਚਾਹੀਦਾ ਜਿੱਥੇ ਸਾਰੀਆਂ ਕੰਟਰੀਜ਼ ਐਗਰੀ ਕਰਨ, ਬਟ ਇਹ ਕਿਉਂਕਿ ਸਾਰੀਆਂ ਕੰਟਰੀਜ਼ ਆਪਣਾ ਆਪਣਾ ਸਿਸਟਮ ਹੁੰਦਾ ਆ, ਇਸ ਲਈ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਸਪੇਸ ਜਿਹੜਾ ਵੇਸਟ ਵੀ ਹੋਵੇ ਚਾਹੇ ਉਹ, ਤੁਸੀਂ ਉਹਨੂੰ ਡਿਸਟਰੋਏ ਨਹੀਂ ਕਰ ਸਕਦੇ ਹੈਗੇ। ਸੋ ਇਹ ਜਿਹੜੀ ਸਭ ਤੋਂ ਵੱਡਾ ਇਸ਼ੂ ਇਹਦੇ ਵਿੱਚ ਹੈਗਾ ਸਪੇਸ ਜੰਕ ਦੀ ਜਿਹੜੀ ਰਿਮੂਵਲ ਦੇ ਵਿੱਚ। ਹਾਂਜੀ,
0: ਅੱਛਾ, ਇਹਦੇ ਚ ਇੱਕ ਆ ਜਿਹੜਾ ਕੰਪੀਟੀਸ਼ਨ ਵਾਲੀ ਗੱਲ ਆਪਾਂ ਤੁਰੀ ਹੈਗੀ, ਮੇਰਾ ਲਾਸਟ ਕੁਐਸਚਨ ਹੈ ਕਿ ਐਮਾਜ਼ਨ ਨੇ ਉਹਦੇ ਤੋਂ ਅੱਗੇ ਨਿਕਲਣਾ, ਸਪੇਸ ਐਕਸ ਤੋਂ, ਸਪੇਸ ਐਕਸ ਨੇ ਨਾਸਾ ਤੋਂ ਅੱਗੇ ਨਿਕਲਣਾ, ਨਾਸਾ ਨੇ ਰਸ਼ੀਅਨ ਏਜੰਸੀ ਤੋਂ ਅੱਗੇ ਨਿਕਲਣਾ, ਇੰਡੀਆ ਨੇ ਚਾਈਨਾ ਤੋਂ ਅੱਗੇ ਨਿਕਲਣਾ, ਚਾਈਨਾ ਨੇ ਜਪਾਨ ਤੋਂ ਅੱਗੇ ਨਿਕਲਣਾ। ਇਹ ਜਿਹੜੇ ਕੰਪੀਟੀਸ਼ਨ ਦੇ ਚੱਕਰ ਦੇ ਵਿੱਚ ਇਹ ਜਿੰਨਾ ਵੀ ਸਪੇਸ ਵੇਸਟ ਹੈਗਾ, ਜਿੰਨਾ ਵੀ ਡੈਬਰੀਜ਼ ਆ ਉੱਥੇ, ਇਹਨੂੰ ਹੁਣ ਕਦੋਂ, ਕਿਵੇਂ, ਕਿਹਨੇ ਕਲੀਨ ਕਰਨਾ, ਇਹਨੂੰ ਲੈ ਕੇ ਕੋਈ ਫਰੇਮਵਰਕ ਹੈ ਜਾਂ ਕੋਈ ਸਹਿਮਤੀ ਹੈ, ਕੋਈ ਅੰਡਰਸਟੈਂਡਿੰਗ ਹੈ, ਕਿਉਂਕਿ ਜਾਂ ਫਿਰ ਇਹ ਹੈ ਕਿ ਜਿਹੜਾ ਗੰਦ ਪਾਊਗਾ ਉਹ ਹਟਾਊਗਾ, ਏਦਾਂ ਦਾ ਕੁਛ ਕੁਛ ਹੋ ਰਿਹਾ ਹੈ, ਕੌਣ ਇਸ ਕਚਰੇ ਦਾ ਮਾਲਕ ਹੈ ਹੁਣ ਤੱਕ ਜਿਹੜਾ ਫੈਲਿਆ ਸੀਗਾ, ਹੁਣ ਜਿਹੜਾ ਨਵਾਂ ਉਹਦਾ, ਇਹਦਾ ਕਿਵੇਂ ਪਤਾ ਲੱਗੂਗਾ ਕਿ ਕਿਹੜਾ ਕਚਰਾ ਕਿਹਦਾ ਤੇ ਕੌਣ ਸਾਫ਼ ਕਰੂਗਾ, ਸਵਾਲ ਇਹ ਹੈ।
1: ਗਵਰਨਮੈਂਟ ਕਰ ਰਹੀ ਹੈ ਤਾਂ ਗਵਰਨਮੈਂਟ ਕਰੂਗੀ। ਸੋ ਇਸੇ ਤਰ੍ਹਾਂ ਦੇ ਪ੍ਰੋਸੀਜਰ ਸਪੇਸ ਦੇ ਵਿੱਚ ਵੀ, ਕਿਉਂਕਿ ਬਹੁਤ ਸਾਰੀਆਂ ਡਿਫਰੈਂਟ ਕੰਟਰੀਜ਼ ਜਿਹੜੀਆਂ ਕੰਮ ਕਰ ਰਹੀਆਂ, ਡਿਫਰੈਂਟ ਕੰਟਰੀਜ਼ ਕੰਪਨੀਜ਼ ਜਿਹੜੀਆਂ ਆਪਣੇ ਆਪਣੇ ਜਿਹੜੇ ਆ ਲਾਂਚ ਕਰ ਰਹੇ ਹੈਗੇ ਆ ਸਪੇਸ ਵਹੀਕਲ ਜਿਹੜੇ ਹੈਗੇ ਆ। ਸੋ ਇਸ ਲਈ ਜਿਹੜੀ ਹੈ ਇਹ ਰਿਸਪੋਂਸੀਬਿਲਿਟੀ ਵੀ, ਕਿਉਂਕਿ ਜਿੱਦਾਂ ਪਹਿਲੇ ਮੈਂ ਕਿਹਾ ਕਿ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਨਹੀਂ ਕਰ ਸਕਦੇ ਰਿਮੂਵ, ਹਨਾ, ਤਾਂ ਹਰ ਕੰਟਰੀ ਦਾ ਜਿਹੜੀ ਆ ਆਪਣੀ ਰਿਸਪੋਂਸੀਬਿਲਿਟੀ ਆਪਣਾ ਵੇਸਟ ਰਿਮੂਵ ਕਰਨ ਦੀ। ਸੋ ਇਹ ਬੈਟਰ ਹੁੰਦਾ ਹਰ ਕੰਟਰੀ ਦੇ ਲਈ ਜਾਂ ਕਿਸੇ ਵੀ ਚੀਜ਼ ਦੇ ਲਈ ਕਿ ਪਲੈਨਿੰਗ ਸਟੇਜ ਦੇ ਉੱਤੇ ਜਿਹੜਾ ਅਸੀਂ ਪਹਿਲਾਂ ਹੀ ਪਲੈਨਿੰਗ ਹੋਵੇ, ਰਾਦਰ ਦੈਨ ਕਿ ਜਦੋਂ ਇਹ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਵੇ, ਜਿਵੇਂ ਅਰਥ ਦੇ ਉੱਤੇ ਹੁਣ ਸਾਡੇ ਕੋਲ ਪ੍ਰੋਬਲਮ ਪੋਲਿਊਸ਼ਨ ਦੀ ਵਧੀ ਹੋ, ਹਨਾ, ਤੇ ਫਿਰ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ। ਸੋ ਹਰ ਕੰਟਰੀ ਦੇ ਲਈ ਜਿੰਨੀਆਂ ਵੀ ਕੰਟਰੀਜ਼ ਜਿਹੜੀਆਂ ਇਹ ਐਕਸਪਲੋਰੇਸ਼ਨ ਕਰਦੀਆਂ, ਹਜੇ ਤੱਕ ਕੋਈ ਇਹੋ ਜਿਹਾ ਪ੍ਰੋਪਰ ਸਟ੍ਰਿਕਟ ਰੂਲ ਨਹੀਂ ਹੈਗਾ ਕਿ ਉਹਨਾਂ ਨੂੰ ਆਪਣਾ ਵੇਸਟ ਜਿਹੜਾ ਰਿਮੂਵ ਕਰਨਾ ਹੀ ਪੈਣਾ ਹੈ ਜਾਂ ਕੌਣ ਕਰੇਗਾ, ਕਿਹੜਾ ਵੇਸਟ ਹੈ ਜਾਂ ਕੌਣ ਉੱਥੇ ਉਹਨੂੰ ਹਟਾਏਗਾ। ਬਟ ਇਹ ਜਿਹੜੀ ਆ ਇੱਕ ਜ਼ਰੂਰੀ ਚੀਜ਼ ਹੈਗੀ ਹੈ ਜਿਹੜੀ ਹੋਣੀ ਚਾਹੀਦੀ ਹੈ, ਔਰ ਬਹੁਤ ਸਾਰੀਆਂ ਔਰਗਨਾਈਜੇਸ਼ਨ ਜਿਹੜੀਆਂ ਇਨਵਾਇਰਮੈਂਟਲ ਔਰਗਨਾਈਜੇਸ਼ਨ ਇਸ ਚੀਜ਼ ਦੇ ਲਈ ਕੰਮ ਵੀ ਕਰ ਰਹੀਆਂ ਕਿ ਜੋ ਚੀਜ਼ ਅਰਥ ਦੇ ਉੱਤੇ ਹੋਈ ਆ, ਲਾਈਕ ਇਹ ਬਹੁਤ ਡਿਸਹਾਰਟਨਿੰਗ ਹੋਗਾ ਜੇ ਸੇਮ ਚੀਜ਼ ਅਸੀਂ ਸਪੇਸ ਦੇ ਵਿੱਚ ਕਰਾਂਗੇ, ਹਨਾ, ਸਪੇਸ ਦੇ ਵਿੱਚ ਵੀ ਉੱਦਾਂ ਹੀ ਪੋਲਿਊਸ਼ਨ ਜਿੱਦਾਂ ਅਸੀਂ ਅਰਥ ਦੇ ਉੱਤੇ ਪੋਲਿਊਸ਼ਨ ਕੀਤਾ। ਸੋ ਹਜੇ ਤੱਕ ਕੋਈ ਏਦਾਂ ਦਾ ਪ੍ਰੋਪਰ ਫਰੇਮਵਰਕ ਨਹੀਂ ਹੈਗਾ, ਬਟ ਓਬਵੀਅਸਲੀ ਲੱਗੀਆਂ ਹੈਗੀਆਂ ਕੰਟਰੀਜ਼ ਡਿਫਰੈਂਟ ਡਿਫਰੈਂਟ ਕੋਈ ਇੱਕ ਪ੍ਰੋਪਰ ਫਰੇਮਵਰਕ ਦੇ ਉੱਤੇ ਐਗਰੀ ਹੋਣ ਦੇ ਲਈ।
0: Which is very important, aur jinni jaldi ho jaye na unna changa hega inna de layi, par thank you so much Sandeep ji, sari gal baat de layi aur sari jankari de layi bahut shukriya tuhanu।
1: ਥੈਂਕ ਯੂ
0: ਜੀ। ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ। ਅੱਜ ਦੇ ਦਿਨ ਸਪੇਸ ਵੇਸਟ, ਸਪੇਸ ਪੋਲਿਊਸ਼ਨ, ਸਪੇਸ ਜੰਕ, ਸਪੇਸ ਗਾਰਬੇਜ ਜਾਂ ਕੌਸਮਿਕ ਡੈਬਰੀਜ਼ ਜਾਂ ਜੋ ਅਲੱਗ ਅਲੱਗ ਸ਼ਬਦ ਵਰਤੇ ਜਾਂਦੇ ਨੇ, ਕੌਸਮਿਕ ਟਰੈਸ਼ ਅੱਜ ਕੱਲ੍ਹ ਦੀ ਭਾਸ਼ਾ ਦੇ ਵੀ ਸ਼ਬਦ ਹੈਗੇ ਨੇ, ਪਰ ਇਹਨਾਂ ਦੇ ਬਾਰੇ ਸੰਦੀਪ ਜੀ ਨੇ ਦੱਸਿਆ ਬੜੇ ਵਧੀਆ ਤਰੀਕੇ ਦੇ ਨਾਲ ਸਾਡੀ ਭਾਸ਼ਾ ਦੇ ਵਿੱਚ ਕਿ ਜਿਹੜੀ ਵੀ ਚੀਜ਼ ਵਰਤ ਕੇ ਕੰਡਮ ਹੋ ਜਾਂਦੀ ਹੈ ਜਾਂ ਜਿਹੜੀ ਚੀਜ਼ ਪਿੱਛੇ ਰਹਿ ਜਾਂਦੀ ਹੈ ਛੁੱਟ ਜਾਂਦੀ ਹੈ ਉਹ ਡੈਬਰਿਸ ਹੈਗੀ ਆ, ਔਰ ਇਸ ਕਿਸਮ ਦਾ ਬਹੁਤ ਸਾਰਾ ਗੰਦਮੰਦ ਜਿਹੜਾ ਉਹ ਸਪੇਸ ਦੇ ਵਿੱਚ ਹੈ। ਸਿਰਫ ਵਰਤੀ ਹੋਈ ਨਹੀਂ ਬਲਕਿ ਜਿਵੇਂ ਬਹੁਤ ਸਾਰੇ ਐਕਸਪੈਰੀਮੈਂਟ ਵੀ ਚੱਲਦੇ ਹੈਗੇ ਨੇ ਦੁਨੀਆ ਭਰ ਦੇ ਵਿੱਚ ਕਿ ਕੋਈ ਕਿਸੇ ਨੇ ਗੱਡੀ ਭੇਜਤੀ, ਕਿਸੇ ਨੇ ਕੰਬਲ ਭੇਜਤਾ, ਕਿਸੇ ਨੇ ਕੋਈ ਅਲੱਗ ਅਲੱਗ ਆਪਣਾ ਆਪਣਾ ਸਮਾਨ ਭੇਜਤਾ। ਇਹ ਵੀ ਚੀਜ਼ਾਂ ਕੋਈ ਸਿਆਣੀਆਂ ਗੱਲਾਂ ਥੋੜ੍ਹੇ ਹੈਗੀਆਂ ਨੇ ਬਹੁਤ ਸਾਰੀਆਂ, ਪਰ ਕੌਣ ਸਿਆਣਪ ਦਿਖਾਵੇ। ਆਖਰ ਦੇ ਵਿੱਚ ਗੱਲ ਉਹੀ ਹੈ ਕਿ ਬਿੱਲੀ ਦੇ ਗਲ ਟੱਲੀ ਕੌਣ ਬੰਨੇ। ਇਹਦੇ ਉੱਤੇ ਮੈਨੂੰ ਲੱਗਦਾ ਸ਼ੁਰੂਆਤ ਯੂਰਪੀਅਨ ਏਜੰਸੀਜ਼ ਹੀ ਕਰਨਗੀਆਂ। ਅਕਸਰ ਦੁਨੀਆ ਦੀ ਸਫਾਈ ਦਾ ਜਿਹੜਾ ਠੇਕਾ ਉਹ ਯੂਰਪ ਨੇ ਲੈ ਰੱਖਿਆ ਹੁੰਦਾ ਅਤੇ ਸ਼ਾਇਦ ਯੂਰਪ ਹੀ ਸ਼ੁਰੂਆਤ ਕਰੇ ਇਹਦੀ ਇੱਕ ਵਾਰ ਫਿਰ ਤੋਂ। ਪਰ ਐਨੀਵੇਜ਼ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੀ ਡੀਪ ਟਾਕ ਸ਼ੋਅ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਤੁਸੀਂ ਰੱਖੋ ਸਿਹਤਾਂ ਦਾ ਖਿਆਲ ਅਤੇ ਆਪਣੀ ਫੀਡਬੈਕ ਜਿਹੜੀ ਹੈ ਉਹ ਜ਼ਰੂਰ ਭੇਜਦੇ ਰਿਹਾ ਕਰੋ 0472464 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਦਿਲ ਤੋਂ ਹਰ ਕਿਸੀ ਕੇ ਪਾਸ ਹੋਤਾ ਹੈ ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: Imagination is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ USSR ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਹੀ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ USSR ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਤੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ ਕਿਉਂ ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ ਰੂਸ ਵਾਲਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ ਅਮਰੀਕਾ ਨੂੰ ਵੀ ਪਤਾ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ ਜਿਵੇਂ ਸੋਵੀਅਤ ਸੰਘ ਹੁੰਦਾ ਸੀ ਸੋਵੀਅਤ ਯੂਨੀਅਨ ਜਾਂ USSR ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਜੋ ਮਰਜ਼ੀ ਤੁਸੀਂ ਕਹਿ ਲਓ ਸਾਬਕਾ ਰੂਸ ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ USSR ਸੀ ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ ਔਰ ਨੌਰਥ ਕੋਰੀਆ ਚਾਈਨਾ ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ ਕਿਊਬਾ ਟੂ ਸਮ ਐਕਸਟੈਂਟ ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਇੱਦਾਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ

ਸੋਚ ਚੰਗੀ ਹੈਗੀ। ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ। ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ, ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ। ਪਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ। ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ, ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ, ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ, ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ। ਪਰ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ। ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ। ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ। ਹੁਣ ਜੇ ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ। ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ, ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

0: ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ। ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ, ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ। ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕੱਢ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮਰੀਕਾ ਦਾ ਸਾਥ ਦਿਓ, ਅਮਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ। ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ, ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਹੈ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ। ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ। ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ, ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ। 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ। ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ, ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ, ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ, ਰਸ਼ੀਆ ਦੇ ਵਿੱਚ ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ, ਅਤੇ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ। ਅਤੇ ਫਿਰ ਆਖਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਆ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ। ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ। ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ। ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ, ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ। ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ। ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ। ਦੂਸਰਾ ਵੱਡਾ ਕਾਰਨ ਯੂ ਐਸ ਐਸ ਆਰ ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ ਯੂ ਐਸ ਐਸ ਆਰ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ, ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼, ਲਾਤਵੀਆ, ਲਿਥੀਨੀਆ, ਐਸਤੋਨੀਆ, ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉੱਥੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ ਯੂ ਐਸ ਐਸ ਆਰ ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਔਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ 1991 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ ਗਏ ਸੀਗੇ, ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ, ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ, ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ, ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ, ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ ਖੈਰ। ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ, ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ, ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ ਯੂ ਐਸ ਐਸ ਆਰ ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ ਹੈ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ, ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ ਰੂਸ ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੌਰਬਾਚੈਵ ਨੇ ਵੀ ਆਪਣਾ ਅਸਤੀਫਾ ਦੇਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਾਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਹੈ, ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ ਹਿਟਲਰ ਨੂੰ ਐਡਲਫ ਹਿਟਲਰ ਨੂੰ ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ ਸੋਵੀਅਤ ਯੂਨੀਅਨ ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ ਉਹਨਾਂ ਨੇ ਹੀ ਮਾਰਿਆ ਸੀ ਹਿਟਲਰ ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ ਆਈ ਜਾ ਆਈ ਜਾ ਆਈ ਜਾ ਜਦੋਂ ਅੰਦਰ ਆ ਗਿਆ ਅਤੇ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੇ ਬੰਕਰ ਦੇ ਵਿੱਚ ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ ਸੋਵੀਅਤ ਯੂਨੀਅਨ ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ ਕਿਉਂਕਿ ਡਿਸਾਈਡਿੰਗ ਫੈਕਟਰ ਸੀ ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਪਾਨ ਨੇ ਗੋਡੇ ਟੇਕਦੇ ਸੀ ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ ਸੋ ਜਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਪਾਨ ਨੂੰ ਅਮੈਰੀਕਾ ਨੇ ਗੋਡੇ ਲਵਾ ਤੇ ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ ਦੈਟ ਵਾਜ਼ ਵਨ ਰੀਜ਼ਨ ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ ਸੋਵੀਅਤ ਸੰਘ ਦੇ ਟੁੱਟਣ ਤੱਕ ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ ਉਹਦੇ ਵਿੱਚ ਕੋਲਡ ਵਾਰ ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ ਸਟਾਲਿਨ ਸੀਗਾ ਉਸ ਵਕਤ ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ ਜਿਹੜਾ ਰਸ਼ੀਆ ਦੇ ਅਗੇਂਸਟ ਸੀ ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ ਨਹੀਂ ਤਾਂ ਜਰਮਨੀ ਵੀ ਖਤਮ ਸੀਗਾ ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ ਜਿਹੜਾ ਰੂ ਰਸ਼ੀਆ ਸੀ ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਹੈ ਸੰਧੀ ਆ ਕੇ ਮੁੱਕਦੀ ਹੈਗੀ ਹੈ ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ ਸਪੇਸ ਵਾਰ ਇੱਕ ਚੱਲ ਰਹੀ ਸੀਗੀ ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ ਤੁਹਾਡੇ ਯਾਦ ਹੋਣਾ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਯੂਰੀ ਗੈਗਰਿਨ ਅਸੀਂ ਜਾਣਦੇ ਹੀ ਹਾਂ ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿ ਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ ਅਸੀਂ ਚੰਨ 'ਤੇ ਭੇਜਤਾ ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ ਇਹ ਸਪੇਸ ਵਾਰ ਇੱਥੇ ਨਹੀਂ ਰੁਕੀ ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ। ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾਈ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖਿੰਡ ਜਾਣੀ ਹੈ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968, ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ, ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ, ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ। ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-180-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਗੱਲ ਕਰਦੇ ਹਾਂ ਉਹਨਾਂ ਬਰਕਤਾਂ ਦੀ, ਜਿਹੜਾ ਸਾਨੂੰ ਕਦੀ ਲੱਗਦਾ ਕਿ ਸਾਡੇ ਕੋਲ ਕੀ ਕੁਝ ਮੰਗਣ ਆਇਆ, ਇਹਨੂੰ ਜ਼ਰੂਰਤ ਆ ਮੇਰੀ, ਪਰ ਉਲਟਾ ਸਾਨੂੰ ਦੇਣ ਆਇਆ ਹੁੰਦਾ ਬਰਕਤਾਂ, ਗਰੋਥ। ਅਕਸਰ ਘਰੋਂ ਨਾ ਇਹ ਗੱਲ ਸੁਣੀ ਕਿ ਜੇ ਕਦੀ ਕੋਈ ਮਦਦ ਮੰਗਣ ਆਵੇ ਨਾ, ਜਿੰਨੇ ਜੋਗੇ ਵੀ ਹੋਵੋ, ਜਿਸ ਵੀ ਹਾਲਾਤ ਦੇ ਵਿੱਚ ਹੋਵੋ, ਮਦਦ ਜ਼ਰੂਰ ਕਰਨੀ ਆ। ਇਸੇ ਨਾਲ ਰਲਦੀ ਮਿਲਦੀ ਘਟਨਾ ਵਾਪਰੀ 2 ਸਾਲ ਪਹਿਲਾਂ। ਤਦ ਮੈਂ ਸਿਟੀ ਦੇ ਵਿੱਚ ਡਿਲੀਵਰੀਆਂ ਦਾ ਕੰਮ ਕਰਦਾ ਸੀ। ਅਚਾਨਕ ਇੱਕ ਦਿਨ ਜਦੋਂ ਸਿਟੀ ਦੇ ਵਿੱਚ ਕੈਫੇ ਦੇ ਬਾਹਰ ਮੈਂ ਆਪਣੀ ਯੂਜੁਅਲ ਸਵੇਰ ਦੀ ਕਾਫੀ ਲੈਣ ਲਈ ਰੁਕਿਆ, ਤੇ ਨਾਲ ਹੀ ਇੱਕ 40 ਸਾਲ ਦੀ ਇੱਕ ਔਰਤ, ਇੱਕ ਲੇਡੀ ਜਿਹੜੀ ਵੇਖਣ ਨੂੰ ਜਾਪਦੀ ਸੀਗੀ, ਸ਼ਾਇਦ ਮੋਸਟ ਆਫ ਦਾ ਟਾਈਮ ਸੜਕਾਂ 'ਤੇ ਰਹਿੰਦੀ ਸੌਂਦੀ ਹੋਵੇਗੀ, ਮੈਨੂੰ ਉਹਨੇ ਪੁੱਛਿਆ ਯੂ ਹੈਵ ਐਨੀ ਚੇਂਜ, ਤੇ ਇੱਦਾਂ ਲੱਗਿਆ ਜਿੱਦਾਂ ਕਿਸੇ ਨੇ ਬੜੇ ਹੱਕ ਨਾਲ ਕਿਹਾ ਕਿ ਮੇਰੇ ਹਿੱਸੇ ਦੇ ਪੈਸੇ ਕਿੱਥੇ ਆ। ਜੋ ਕੋਲ ਟੁੱਟ ਭੱਜ ਹੈਗੀ ਸੀ ਉਹਦੀ ਤਲੀ 'ਤੇ ਧਰ ਕੇ ਤੇ ਮੈਂ ਆਪਣੀ ਕਾਫੀ ਲਈ। ਇਹ ਚੀਜ਼ ਹੁਣ ਹਰੇਕ ਹਫ਼ਤੇ ਵਾਪਰਨੀ ਸ਼ੁਰੂ ਹੋ ਗਈ। ਉਹਨੂੰ ਪਤਾ ਸੀ ਮੈਂ ਕਿੰਨੇ ਵਜੇ ਉੱਥੇ ਪਹੁੰਚਣਾ, ਉਹ ਵੀ ਤੁਰਦੀ ਫਿਰਦੀ ਉਸੇ ਟਾਈਮ ਉੱਥੇ ਪਹੁੰਚੀ ਹੁੰਦੀ ਸੀ। ਉਹਨੇ ਹਮੇਸ਼ਾ ਮੇਰੇ ਵੱਲ ਵੇਖ ਕੇ ਸਮਾਈਲ ਕਰਨੀ ਤੇ ਮੈਨੂੰ ਪਤਾ ਲੱਗ ਜਾਣਾ ਕਿ ਹਾਂ ਮੈਨੂੰ ਕੁਝ ਦੇਣਾ। ਹੁਣ ਆਦਤ ਇਹ ਬਣ ਗਈ ਕਿ ਹੁਣ ਪਰਸ ਦੇ ਵਿੱਚ ਮੇਰੇ ਤੋਂ $5 ਜਾਂ $10 ਦੇ ਖੁੱਲ੍ਹੇ ਜ਼ਰੂਰ ਹੁੰਦੇ ਕਿ ਮੈਨੂੰ ਉਹਨੇ ਮਿਲਣਾ, ਮੈਂ ਉਹਦੇ ਹਿੱਸੇ ਦੇ ਪੈਸੇ ਦੇਣੇ। ਪਤਾ ਨਹੀਂ ਉਹਦੇ ਹਿੱਸੇ ਦੇ ਕਿਉਂ ਲੱਗਦੇ ਸੀ, ਜਾਂ ਜਿਸ ਹੱਕ ਨਾਲ ਉਸਨੇ ਆ ਕੇ ਮੰਗੇ, ਜਾਂ ਬਜ਼ੁਰਗਾਂ ਵੱਲੋਂ ਪਾਈ ਗਈ ਗੱਲ ਪਿੱਥੇ ਜੋ ਜਿਹਦਾ ਉਹਦੇ ਕੋਲ ਪਹੁੰਚਣਾ ਜ਼ਰੂਰ ਆ, ਕੋਈ ਪਿਆਰ ਨਾ ਲੈ ਜੂ, ਕੋਈ ਧੱਕੇ ਨਾ, ਪਰ ਤੁਸੀਂ ਆਪਣਾ ਪਿਆਰ ਨਹੀਂ ਛੱਡਣਾ। ਇਹ ਸਿਲਸਿਲਾ ਚੱਲਦੇ ਨੂੰ ਹੁਣ 4-5 ਹਫ਼ਤੇ ਹੋ ਗਏ ਸੀਗੇ। 4-5 ਹਫ਼ਤਿਆਂ ਬਾਅਦ ਮੈਰੀ ਮੇਰੇ ਕੋਲ ਆਉਂਦੀ ਆ, ਇਸਦਾ ਨਾਮ ਮੈਨੂੰ ਹੁਣ ਪਤਾ ਸੀ। ਮੈਰੀ ਨੇੜੇ ਪਬਲਿਕ ਹਾਊਸਿੰਗ ਕੁਆਟਰਸ ਦੇ ਵਿੱਚ ਰਹਿੰਦੀ ਸੀ ਆਪਣੀ ਇੱਕ ਛੋਟੀ ਭੈਣ ਦੇ ਨਾਲ, ਤੇ 2 ਉਹਦੇ ਬੱਚੇ ਸਨ ਉਹਦੇ ਦੱਸਣ ਮੁਤਾਬਕ। ਇੱਕ ਦਿਨ ਮੈਰੀ ਮੈਨੂੰ ਆਖਦੀ ਹੈ ਤੈਨੂੰ ਪਤਾ ਅਗਲੇ ਹਫ਼ਤੇ ਕੀ ਹੈ, ਹੈਰਾਨੀ ਨਾਲ ਪੁੱਛਣ ਤੇ ਦੱਸਦੀ ਅਗਲੇ ਹਫ਼ਤੇ ਮੇਰਾ ਜਨਮ ਦਿਨ ਹੈ ਤੇ ਤੂੰ ਮੈਨੂੰ ਕੀ ਲਿਆ ਕੇ ਦਏਗਾ। ਜਿਵੇਂ ਪਰਖਦੀ ਹੋਵੇ, ਮੈਂ ਕਿਹਾ ਕਿ ਤੂੰ ਜੋ ਵੀ ਮੰਗੇਗੀ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਤੈਨੂੰ ਲਿਆ ਕੇ ਦੇਵਾਂ, ਪਰ ਤੂੰ ਮੈਨੂੰ ਹੱਕ ਨਾਲ ਕਿਹਾ ਵੀ ਤੈਨੂੰ ਗਿਫਟ ਚਾਹੀਦਾ ਕੀ। ਉਧਰੋਂ ਉਹਨੇ ਕੁਝ ਨਹੀਂ ਮੰਗਿਆ, ਪਰ ਅਗਲੇ ਦਿਨ ਉਸੇ ਜਗ੍ਹਾ 'ਤੇ ਇੱਕ ਛੋਟੀ ਜਿਹੀ ਚਿੱਠ ਜਿਸ ਦੇ ਉੱਪਰ 3-4 ਚੀਜ਼ਾਂ ਲਿਖੀਆਂ ਸਨ ਅਤੇ ਇੱਕ ਅਖਬਾਰ 'ਚੋਂ ਫੋਟੋ। ਫੋਟੋ ਸੀ ਇੱਕ ਲਾਲ ਰੰਗ ਦੀ ਜੈਕਟ ਦੀ, ਕਾਗਜ਼ 'ਤੇ ਲਿਖਿਆ ਸੀ ਇੱਕ ਟਰੈਕ ਸੂਟ ਅਤੇ ਕਾਲੇ ਰੰਗ ਦੇ ਬੂਟ, ਅਤੇ ਉਹ ਲਾਲ ਰੰਗ ਦੀ ਜੈਕਟ। ਜਦੋਂ ਮੈਂ ਪੁੱਛਿਆ ਕਿ ਇਹ ਹੋਈ ਕਿਉਂ, ਤੇ ਕਹਿੰਦੀ ਇਹ ਕਿੰਨੇ ਚਿਰ ਪਹਿਲਾਂ ਮੈਂ ਕਿਸੇ ਦੇ ਪਾਇਆ ਵੇਖਿਆ ਸੀ, ਕਦੀ ਸਬੱਬ ਹੀ ਨਹੀਂ ਬਣਿਆ।

ਜੇ ਤੂੰ ਹੁਣ ਪੁੱਛਿਆ ਵੀ ਤੂੰ ਕੁਝ ਵੀ ਲੈ ਕੇ ਦੇਗਾ ਤੇ ਮੈਨੂੰ ਇਹੋ ਗਿਫਟ ਚਾਹੀਦਾ। ਮੈਂ ਵੀ ਬੜੇ ਚਾਅ ਨਾਲ ਤਿੰਨ ਚਾਰ ਚੀਜ਼ਾਂ ਖਰੀਦੀਆਂ ਤੇ ਅਗਲੇ ਦਿਨ ਫਿਰ ਇੰਤਜ਼ਾਰ ਦੇ ਵਿੱਚ ਕਿ ਅੱਜ ਮੈਰੀ ਦਾ ਜਨਮ ਦਿਨ, ਮੈਰੀ ਖੁਸ਼ ਹੋਏਗੀ। ਉਸੇ ਕੈਫੇ 'ਤੇ ਜਦੋਂ ਮੈਂ ਵੈਨ ਦੀ ਬ੍ਰੇਕ ਮਾਰ ਕੇ ਉਤਰਦਾ, ਮੈਰੀ ਅੱਜ ਉੱਥੇ ਨਹੀਂ ਸੀਗੀ। ਸਵੇਰ ਦਾ ਸਮਾਂ ਸੀ, ਕੈਫੇ ਵਾਲੀ ਆਪਣੀਆਂ ਕੁਰਸੀਆਂ ਜ਼ਰੂਰ ਸੈੱਟ ਕਰਦੇ ਸਨ। ਕੁਰਸੀਆਂ ਸੈੱਟ ਕਰਦੇ ਗੋਰੇ ਨੇ ਮੈਨੂੰ ਟੌਂਡ ਜੀ ਮਾਰ ਕੇ ਆਖਿਆ ਵੀ ਤੈਨੂੰ ਪਤਾ ਉਹਦਾ ਜਨਮ ਦਿਨ ਨਹੀਂ ਹੈਗਾ, ਤੂੰ ਫਿਰ ਵੀ ਆ ਚੁੱਕੀ ਲਿਆ। ਉਹ ਤਾਂ ਹਰੇਕ ਦੂਜੇ ਨੂੰ ਕਹਿੰਦੀ ਹੈ ਕਿ ਮੇਰਾ ਜਨਮ ਦਿਨ ਹੈ। ਦਿਮਾਗ 'ਚ ਮੇਰੇ ਵੀ ਆਇਆ ਵੀ ਹਰੇਕ ਦੂਜੇ ਨੂੰ ਕਹਿੰਦੀ ਹੋਊਗੀ ਕਿ ਮੇਰਾ ਜਨਮ ਦਿਨ, ਪਰ ਨਾਲ ਦੀ ਨਾਲ ਇਹ ਵੀ ਆਇਆ ਕਿ ਹਰੇਕ ਦੂਜੇ ਨੂੰ ਉਹਨੂੰ ਪੁੱਛਿਆ ਨਹੀਂ ਹੋਊਗਾ ਕਿ ਤੇਰਾ ਜਨਮ ਦਿਨ ਆ, ਤੈਨੂੰ ਕੀ ਚਾਹੀਦਾ, ਕਿਉਂ ਦੱਸੀ ਜਾਂਦੀ ਹੈ ਮੈਨੂੰ ਕਿ ਤੇਰਾ ਜਨਮ ਦਿਨ ਹੈ। ਅਤੇ ਸ਼ਾਇਦ ਉਹਨੂੰ ਵੀ ਪਤਾ ਸੀ ਕਿ ਇਹਨੇ ਕੀ ਕਰਨਾ, ਮਜ਼ਾਕ ਕਰਦਾ ਹੋਣਾ। ਪਰ ਪੰਜ ਕੁ ਮਿੰਟ ਦੇ ਵਕਫੇ ਪਿੱਛੋਂ ਮੈਨੂੰ ਮੈਰੀ ਆਉਂਦੀ ਦੀ ਸੀ। ਅੱਜ ਮੈਰੀ ਦੇ ਨਾਲ ਜਵਾਕ ਵੀ ਸੀ, ਤਕਰੀਬਨ ਉਹਦੇ ਉਹਦੇ ਜਿੱਡੇ, ਪਰ ਉਮਰ 'ਚ ਛੋਟੇ ਸਨ। ਕੋਲ ਆਈ ਤੇ ਮੈਂ ਹੈਪੀ ਬਰਥਡੇ ਵਿਸ਼ ਕੀਤਾ ਤੇ ਹੱਥ ਦੇ ਵਿੱਚ ਲਿਫਾਫਾ ਫੜਾਇਆ। ਪਤਾ ਨਹੀਂ ਕਿੱਥੇ ਚੱਲੀ ਸੀ, ਕਿਉਂ ਚੱਲੀ ਸੀ, ਜਵਾਕਾਂ ਨਾਲ ਕਿਉਂ ਸੀ, ਨਾ ਮੈਂ ਪੁੱਛਿਆ ਨਾ ਉਹਨੇ ਦੱਸਿਆ। ਹੈਪੀ ਬਰਥਡੇ ਵਿਸ਼ ਕੀਤਾ ਤੇ ਮੈਂ ਆਪਣੇ ਕੰਮ ਕਾਰ ਤੇ ਲੱਗ ਗਿਆ। ਮਨ 'ਚ ਇੱਦਾਂ ਲੱਗੀ ਜਾਵੇ ਕਿ ਮਿਸ਼ਨ ਸਕਸੈਸਫੁਲ। ਫਿਰ ਅਗਲੇ ਦਿਨ ਇੰਤਜ਼ਾਰ ਸੀਗਾ ਕਿ ਮੈਂ ਮੈਰੀ ਨੂੰ ਹੁਣ ਉਸ ਜੈਕਟ 'ਚ, ਉਹਨਾਂ ਬੂਟਾਂ 'ਚ ਵੇਖੂੰਗਾ, ਪਰ ਮੈਰੀ ਉੱਥੇ ਕਦੀ ਦਿਖੀ ਨਹੀਂ ਦੁਬਾਰਾ। ਤੇ ਇਹ ਕੋਈ ਪਹਿਲੀ ਘਟਨਾ ਨਹੀਂ ਸੀ। ਫਿਰ ਮੈਂ ਆਪਣੇ ਕੰਮਕਾਰ 'ਚ ਲੱਗ ਗਿਆ, ਪਰ ਸੋਚ ਉੱਥੇ ਹੀ ਕਿ ਐਵੇਂ ਕਹਿੰਦੇ ਰਹਿੰਦੇ ਕਿ ਪਰਮਾਤਮਾ ਆਉਂਦਾ ਨਹੀਂ, ਪਰਮਾਤਮਾ ਰੋਜ਼ ਆਉਂਦਾ, ਵੰਨ ਸਵੰਨੇ ਤਰੀਕੇ ਨਾਲ ਆਉਂਦਾ, ਕਈ ਵਾਰੀ ਪਰਖਣ ਹੀ ਆਉਂਦਾ ਕਿ ਮੈਂ ਇਹਨੂੰ ਇੰਨਾ ਦੇਈ ਤੇ ਜਾਂਦਾ, ਇਹਨੂੰ ਕਦਰ ਵੀ ਹੈ ਉਹਦੀ, ਇਹ ਵੰਡ ਵਰਤ ਕੇ ਖਾਂਦਾ ਵੀ ਹੈ ਕਿ ਨਹੀਂ, ਜਿਹੜੇ ਸਾਡੇ ਪਹਿਲੇ ਸਿਧਾਂਤ ਨੇ, ਜਿੱਥੋਂ ਸਾਡੀ ਸ਼ੁਰੂਆਤ ਆ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪਰ ਵੰਡ ਅਸੀਂ ਇੱਕੋ ਥਾਂ ਬਹਿ ਕੇ ਛਕਣੀ ਪਸੰਦ ਕਰਦੇ ਹਾਂ। ਕਈ ਵਾਰੀ ਬਰਕਤਾਂ ਜ਼ਿੰਦਗੀ ਦੇ ਵਿੱਚ ਜਾਂ ਅਕਾਊਂਟਾਂ ਦੇ ਵਿੱਚ ਤਾਂ ਉਹ ਹੁੰਦੀਆਂ ਕਿਉਂਕਿ ਜਿਸ ਹੱਥਾਂ ਨਾਲ ਅਸੀਂ ਲੈ ਰਹੇ ਹੁੰਦੇ ਹਾਂ ਉਸੇ ਹੱਥਾਂ ਨਾਲ ਦੇਣ ਲੱਗਿਆਂ ਝਿਜਕਦੇ ਨਹੀਂ। ਤੁਸੀਂ ਸੋਚਦੇ ਹੋ ਕਿ ਇਹ ਮੇਰੇ ਸੀਗੇ ਨਹੀਂ, ਇਹ ਜਿਹਦੇ ਸੀ ਉਹਦੇ ਹੱਥ ਪਹੁੰਚ ਜਾਣੇ। ਮੈਂ ਤਾਂ ਬਸ ਇਹਨੂੰ ਹੋਲਡ ਕਰਦਾ ਸੀ, ਇਸ ਅਮਾਊਂਟ ਨੂੰ, ਇਸ ਪ੍ਰਾਪਰਟੀ ਨੂੰ, ਇਸ ਵਿੱਲ ਨੂੰ, ਇਹਨਾਂ ਜੋਬਸ ਨੂੰ, ਪਰ ਇਹ ਬਰਕਤਾਂ ਤਾਂ ਹੀ ਵੱਧਦੀਆਂ ਰਹਿਣਗੀਆਂ ਜੇ ਆਪਾਂ ਦੇਣ ਲੱਗਿਆਂ ਵੀ ਛੋਟਾ ਮਨ ਨਾ ਕਰੀਏ। ਆਓ ਬਰਕਤਾਂ ਵਧਾਈਏ, ਕਦੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉਹਦੇ ਨਾਲ ਖੜੀਏ। ਕਈ ਵਾਰੀ ਅਸੀਂ ਪੈਸੇ ਦੀ ਮਦਦ ਨਹੀਂ ਕਰ ਸਕਦੇ ਹੁੰਦੇ, ਪਰ ਹੌਸਲਾ ਉਹ ਹਮੇਸ਼ਾ ਦਿੱਤਾ ਜਾ ਸਕਦਾ, ਮੋਢੇ 'ਤੇ ਹੱਥ ਹਮੇਸ਼ਾ ਰੱਖਿਆ ਜਾ ਸਕਦਾ। ਕਈ ਵਾਰੀ ਤੁਹਾਡੇ 5 ਮਿੰਟ ਵੀ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਬੜੇ ਸੋਹਣੇ ਮੁਕਾਮ 'ਤੇ ਪਹੁੰਚਾ ਸਕਦੇ ਨੇ। ਸੋ ਇਹ ਬਰਕਤਾਂ ਲੈਂਦੇ ਰਹੋ। ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਨੂੰ $5-10 ਦਿੱਤੇ, ਨਹੀਂ, ਉਹ ਤੁਹਾਨੂੰ ਬਰਕਤ ਦੇ ਕੇ ਗਿਆ। ਹਾਂ, ਛੋਟੀ ਜਿਹੀ ਮਾਮੂਲੀ ਜਿਹੀ ਫੀਸ ਆ, ਪਰ ਉਹਦੇ ਅੱਗੇ ਜੋ ਪਰਮਾਤਮਾ ਨੇ ਤੁਹਾਨੂੰ ਦੇ ਦੇਣਾ,
ਜੋ ਤੁਹਾਡੀ ਝੋਲੀ ਪੈਣਾ $5-10 ਤੋਂ ਕਿਤੇ ਕਿਤੇ ਵੱਧ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਲਾਦੇ ਫੇਰ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ USSR ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਹੀ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ USSR ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਤੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ ਕਿਉਂ ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ ਰੂਸ ਵਾਲਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ ਅਮਰੀਕਾ ਨੂੰ ਵੀ ਪਤਾ ਹੈ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ ਜਿਵੇਂ ਸੋਵੀਅਤ ਸੰਘ ਹੁੰਦਾ ਸੀ ਸੋਵੀਅਤ ਯੂਨੀਅਨ ਜਾਂ USSR ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਜੋ ਮਰਜ਼ੀ ਤੁਸੀਂ ਕਹਿ ਲਓ ਸਾਬਕਾ ਰੂਸ ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ USSR ਸੀ ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ ਔਰ ਨੌਰਥ ਕੋਰੀਆ ਚਾਈਨਾ ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ ਕਿਊਬਾ ਟੂ ਸਮ ਐਕਸਟੈਂਟ ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਤਾਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ ਪਰ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ ਬਟ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ ਹੁਣ ਜੇ
ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ ਹੈ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ। ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

0: ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ, ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ। ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਓ, ਅਮੈਰੀਕਾ ਨੂੰ ਹਥਿਆਰ ਦੇਵੋ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਸੋ ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ, ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ। ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ। 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ। ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ, ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ, ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ। ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ, ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ, ਅਤੇ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ, ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ, ਅਤੇ ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2-4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ। ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ। ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਖ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੀਨੀਆ ਨੇ ਲਗਾਤੀ ਸੀ। ਲਿਥੀਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ। ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ, ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ। ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ। ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ। ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰਸਤਰੀਕਾ, ਪੈਰਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼ ਲਾਤਵੀਆ, ਲਿਥੀਨੀਆ, ਐਸਤੋਨੀਆ ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਆਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ 1991 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ, ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ, ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ, ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ, ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ, ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ, ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ, ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ USSR ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ, ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ ਯੂ ਐੱਸ ਐੱਸ ਆਰ ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਜ਼ਾਹਰ ਜੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ, ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ? ਹਿਟਲਰ ਨੂੰ, ਐਡਲਫ ਹਿਟਲਰ ਨੂੰ। ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ? ਸੋਵੀਅਤ ਯੂਨੀਅਨ, ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ, ਉਹਨਾਂ ਨੇ ਹੀ ਮਾਰਿਆ ਸੀ ਹਿਟਲਰ। ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ, ਆਈ ਜਾ ਆਈ ਜਾ ਆਈ ਜਾ, ਜਦੋਂ ਅੰਦਰ ਆ ਗਿਆ ਅਤੇ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋਹ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ, ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੇ ਬੰਕਰ ਦੇ ਵਿੱਚ। ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ? ਸੋਵੀਅਤ ਯੂਨੀਅਨ। ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਾਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ। ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ, ਕਿਉਂਕਿ ਡਿਸਾਈਡਿੰਗ ਫੈਕਟਰ ਸੀ, ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਾਪਾਨ ਨੇ ਗੋਡੇ ਟੇਕਦੇ ਸੀ। ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਾਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ, ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ। ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ। ਸੋ ਜਾਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਾਪਾਨ ਨੂੰ ਅਮੈਰੀਕਾ ਨੇ ਗੋਡੇ ਲਵਾ ਤੇ, ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ। ਦੈਟ ਵਾਜ਼ ਵਨ ਰੀਜ਼ਨ। ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ, ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ ਸੋਵੀਅਤ ਸੰਘ ਦੇ ਟੁੱਟਣ ਤੱਕ ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ, ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ। ਉਹਦੇ ਵਿੱਚ ਕੋਲਡ ਵਾਰ, ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ, ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ, ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ, ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ। ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ, ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ ਉਹਦੀ ਨਾਕਾਬੰਦੀ ਕਰਕੇ ਨਾ ਰਸ਼ੀਆ ਨੇ ਬਹੁਤ ਗਲਤ ਕੀਤਾ। ਸਟਾਲਿਨ ਸੀਗਾ ਉਸ ਵਕਤ, ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ, ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ, ਜਿਹੜਾ ਰਸ਼ੀਆ ਦੇ ਅਗੇਂਸਟ ਸੀ, ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ, ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ, ਨਹੀਂ ਤਾਂ ਜਰਮਨੀ ਵੀ ਖਤਮ ਸੀਗਾ। ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ, ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ, ਜਿਹੜਾ ਰਸ਼ੀਆ ਸੀ, ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ। ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ, ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ, ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਇਹ ਸੰਧੀ ਆ ਕੇ ਮੁੱਕਦੀ ਹੈਗੀ ਹੈ। ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ। ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ, ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ। ਸਪੇਸ ਵਾਰ ਇੱਕ ਚੱਲ ਰਹੀ ਸੀਗੀ, ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ, ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ, ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ। ਤੁਹਾਡੇ ਯਾਦ ਹੋਣਾ ਹੈ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ, ਭੇਜਣ ਦਾ ਦਾਅਵਾ ਕੀਤਾ ਸੀ, ਯੂਰੀ ਗੈਗਰਿਨ ਅਸੀਂ ਜਾਣਦੇ ਹੀ ਹਾਂ। ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ, ਅਸੀਂ ਚੰਨ 'ਤੇ ਭੇਜਤਾ। ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ, ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ। ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ। ਇਹ ਸਪੇਸ ਵਾਰ ਇੱਥੇ ਨਹੀਂ ਰੁਕੀ, ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ, ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾਈ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖੇਡ ਜਾਣੀ ਹੈ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ ਹੈ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968, ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ। ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ। ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ ਯੂ ਐੱਸ ਐੱਸ ਆਰ ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ। ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਆ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਹੈ। ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ, ਉਸ ਰੱਬ ਦਾ ਕਰ ਰਹੇ ਹੋਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਅਤੇ ਉਹ ਇਸੇ ਮੁਸਕਰਾਹਟ ਨੂੰ ਬਰਕਰਾਰ ਰੱਖਦੇ ਹਾਂ। ਅਤੇ ਜੇਕਰ ਹਾਲੇ ਤੱਕ ਨਹੀਂ ਸਵੇਰੇ ਸਵੇਰੇ ਮੁਸਕਰਾ ਕੇ ਵੇਖਿਆ ਤਾਂ ਆਓ ਫਿਰ ਸਭ ਤੋਂ ਪਹਿਲਾਂ ਇਹ ਕੰਮ ਕਰਦੇ ਹਾਂ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਜੇ ਤੁਸੀਂ ਖੁਸ਼ ਹੋ ਤਾਂ ਤੁਹਾਡੀਆਂ ਖੁਸ਼ੀਆਂ ਦੇ ਲਈ ਉਹ ਵੀ ਖੁਸ਼, ਅਤੇ ਕਹਿੰਦੇ ਨੇ ਕਿ ਦੇਣ ਵਾਲਾ ਫਿਰ ਹੋਰ ਵਧੇਰੇ ਦਿੰਦਾ ਤੁਹਾਨੂੰ। ਆਓ ਫਿਰ ਇਸੇ ਮੁਸਕਰਾਹਟ ਦੇ ਨਾਲ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦਾ ਰਾਈਟਰ ਐਲਨ ਕੋਹਨ ਲਿਖਦਾ ਕਿ ਇੱਕ ਵਾਰੀ ਗ੍ਰੀਸ ਦੇ ਵਿੱਚ ਉਹ ਸੈਮੀਨਾਰ ਅਟੈਂਡ ਕਰਕੇ ਹਟਿਆ ਸੀ। ਉਹਦੇ ਨਾਲ ਦੇ ਕਿਸੇ ਨੇ ਆ ਕੇ ਉਹਨੂੰ ਲੰਚ ਆਫਰ ਕੀਤਾ। ਗ੍ਰੈਗਰੀ ਨਾਂ ਦਾ ਬੰਦਾ ਜਿਹਨੂੰ ਉਹ ਹਾਂ ਤਾਂ ਕਰ ਬੈਠਾ, ਪਰ ਬਾਅਦ ਵਿੱਚ ਉਹਨੇ ਸੋਚਿਆ ਕਿ ਰੈਸਟ ਨਹੀਂ ਸੀ ਹੋ ਸਕੀ, ਮੇਰਾ ਸਰੀਰ ਥੋੜ੍ਹੀ ਰੈਸਟ ਮੰਗਦਾ, ਕਾਫੀ ਦਿਨਾਂ ਤੋਂ ਥੱਕੇ ਟੁੱਟੇ ਹੋਣ ਦੇ ਕਰਕੇ ਅੱਜ ਜੇਕਰ ਆਪਣੇ ਸਰੀਰ ਨੂੰ ਮੈਂ ਰੈਸਟ ਦਵਾ ਲਵਾਂ ਤਾਂ ਜ਼ਿਆਦਾ ਬਿਹਤਰ ਰਹੇਗਾ। ਪਰ ਇਸ ਚੀਜ਼ ਦੇ ਕਰਕੇ ਅੰਦਰੋਂ ਅੰਦਰੀ ਗਿਲਟੀ ਵੀ ਫੀਲ ਕੀਤਾ, ਉਹ ਇਸ ਕਰਕੇ ਕਿਉਂਕਿ ਮੈਂ ਆਪਣਾ ਮਨ ਬਦਲ ਰਿਹਾ ਸੀ, ਉਹ ਇਸ ਕਰਕੇ ਕਿਉਂਕਿ ਮੈਂ ਉਹਨੂੰ ਹਾਂ ਕਰ ਚੁੱਕਾ ਸੀ, ਹਾਂ ਕਰਕੇ ਹੁਣ ਮੈਂ ਨਾ ਕਰੂੰਗਾ ਉਹਨੂੰ ਬੁਰਾ ਤਾਂ ਲੱਗੇ। ਮਨ ਦੇ ਵਿੱਚ ਬੜੀ ਤਰ੍ਹਾਂ ਦੇ ਖਿਆਲ ਆਏ ਜਾਣ, ਪਰ ਇਸ ਸਭ ਕੁਝ ਦੇ ਵਿੱਚੋਂ ਇੱਕ ਖਿਆਲ ਸਭ ਤੋਂ ਹਾਵੀ ਰਿਹਾ, ਉਹ ਸੀ ਰੈਸਟ ਕਰਨ ਦਾ, ਆਰਾਮ ਕਰਨ ਦਾ। ਜੇ ਮੈਂ ਅੱਜ ਆਪਣੇ ਸਰੀਰ ਦੇ ਨਾਲ ਧੱਕਾ ਕੀਤਾ ਤਾਂ ਫਿਰ ਨੁਕਸਾਨ ਹੋ ਸਕਦਾ, ਜਾਂ ਫਿਰ ਮੈਨੂੰ ਲੱਗ ਰਿਹਾ ਸੀ ਕਿ ਮੈਂ ਓਨਾ ਇੰਜੋਏ ਨਹੀਂ ਕਰ ਪਾਊਂਗਾ ਜਿੰਨਾ ਮੈਂ ਰੈਸਟ ਕਰਕੇ ਕਰ ਲੈਣਾ। ਅਗਲੇ ਦਿਨ ਦੀ ਤਿਆਰੀ ਬਹੁਤ ਜ਼ਰੂਰੀ। ਅਜਿਹੇ ਦੇ ਵਿੱਚ ਜਦੋਂ ਤੁਹਾਡੇ ਸਰੀਰ 'ਚ ਐਨਰਜੀ ਨਹੀਂ ਹੁੰਦੀ ਤੁਸੀਂ ਨਾ ਆਪ ਇੰਜੋਏ ਕਰ ਪਾਉਂਦੇ ਹੋ

ਉਸ ਤੋਂ ਬਾਅਦ ਫਿਰ ਡਿਨਰ ਕਰਾਂਗੇ, ਲੰਚ ਆਪਾਂ ਕੈਂਸਲ ਕਰ ਦਿੰਦੇ। ਉਸਨੇ ਕੋਈ ਇਤਰਾਜ਼ ਨਹੀਂ ਕੀਤਾ, ਇਸ ਚੀਜ਼ ਦੇ ਲਈ ਆਰਾਮ ਦੇ ਨਾਲ ਹਾਂ ਕਰ ਦਿੱਤੀ। ਆਰਾਮ ਕੀਤਾ, ਸਰੀਰ ਨੂੰ ਵਾਪਸ ਫਿਰ ਕਾਇਮ ਕੀਤਾ ਤੇ ਰਾਤ ਦੇ ਸਮੇਂ ਕਲੱਬ ਦੇ ਵਿੱਚ ਪਹੁੰਚ ਗਏ। ਮੈਂ ਗ੍ਰੋਗਰੀ ਦੇ ਲਈ ਇੱਕ ਸੀਟ ਬਚਾ ਕੇ ਰੱਖੀ ਸੀ ਪਰ ਉਹ ਕਦੀ ਆਏ ਨਹੀਂ। ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਏ, ਜਾਣ ਸ਼ਾਇਦ ਉਹ ਗੁੱਸਾ ਕਰ ਗਿਆ, ਸ਼ਾਇਦ ਲੰਚ ਸਮੇਂ ਹੀ ਮੈਨੂੰ ਆ ਜਾਣਾ ਚਾਹੀਦਾ ਸੀ, ਸ਼ਾਇਦ ਮੈਨੂੰ ਰੈਸਟ ਨਹੀਂ ਸੀ ਕਰਨੀ ਚਾਹੀਦੀ, ਮੈਨੂੰ ਉਹਨੂੰ ਹਾਂ ਕਰਕੇ ਨਾ ਨਹੀਂ ਸੀ ਕਰਨੀ ਚਾਹੀਦੀ। ਖੈਰ ਮਨ ਹੈ ਨਾ, ਬੜੀ ਤਰ੍ਹਾਂ ਦੇ ਸੋਚ ਵਿਚਾਰ ਕਰੀ ਗਿਆ। ਇਸੇ ਤਰ੍ਹਾਂ ਬੈਠੇ ਕਈ ਘੰਟੇ ਬੀਤ ਗਏ, ਮੈਂ ਆਪਣੇ ਆਪ ਦੀ ਕੰਪਨੀ ਇੰਜੋਏ ਕਰ ਰਿਹਾ ਸੀ। ਰਾਈਟਰ ਲਿਖਦਾ ਕਿ ਕੁਛ ਦੇਰ ਬਾਅਦ ਜਦੋਂ ਮੈਂ ਇੱਕ ਭੀੜ ਦੇ ਵਿੱਚੋਂ ਦੀ ਹਲਕਾ ਜਿਹਾ ਆਪਣੇ ਆਪ ਨੂੰ ਝੋਲਾ ਪੈਂਦਾ ਵੇਖਿਆ, ਮੇਰੀਆਂ ਨਜ਼ਰਾਂ ਉਸ ਭੀੜ ਦੇ ਵਿੱਚੋਂ ਲੋਕਾਂ ਨੂੰ ਚੀਰਦੀਆਂ ਇੱਕ ਦੂਰ ਟੇਬਲ ਦੇ ਉੱਤੇ ਪਹੁੰਚੀਆਂ। ਕੀ ਵੇਖਦਾ ਕਿ ਗ੍ਰੋਗਰੀ ਉਸ ਜਗ੍ਹਾ ਦੇ ਉੱਤੇ ਬੈਠਾ ਸੀ, ਇੱਕ ਬੜੀ ਸੋਹਣੀ ਨਾਰ ਦੇ ਨਾਲ। ਇਹ ਦੱਗ ਰਿਹਾ ਸੀ ਕਿ ਉਹਨੇ ਆਪਣੀ ਸ਼ਾਮ ਬੜੀ ਸੋਹਣੀ ਬਿਤਾਈ ਹੈ, ਦੋਵੇਂ ਬੜੀਆਂ ਸੋਹਣੀਆਂ ਹੱਸ ਹੱਸ ਕੇ ਗੱਲਾਂ ਕਰ ਰਹੇ ਸੀ। ਮੈਨੂੰ ਮਹਿਸੂਸ ਹੋਇਆ ਕਿ ਇਹਦੇ ਤੋਂ ਵਧੀਆ ਸਾਥ ਅੱਜ ਦੀ ਸ਼ਾਮ ਇਹਨੂੰ ਨਹੀਂ ਸੀ ਮਿਲ ਸਕਦਾ। ਸੋਚਿਆ ਉੱਠ ਕੇ ਜਾਣਾ, ਹੈਲੋ ਕਰਦਾ, ਜਾਣਾ ਕੀ ਮਸਲਾ, ਜਾ ਕੇ ਹੈਲੋ ਹਾਈ ਕੀਤੀ, ਪੁੱਛਿਆ। ਮੈਂ ਮਾਫੀ ਚਾਹੁੰਦਾ, ਮੈਨੂੰ ਨਹੀਂ ਸੀ ਪਤਾ ਤੂੰ ਕਲੱਬ ਦੇ ਵਿੱਚ ਪਹੁੰਚ ਚੁੱਕਾ। ਗ੍ਰੋਗਰੀ ਬੜੇ ਚਾਅ ਦੇ ਨਾਲ ਮਿਲਿਆ, ਉਹਦੇ ਚਿਹਰੇ ਦੇ ਉੱਤੇ ਇੱਕ ਅਲੱਗ ਤਰ੍ਹਾਂ ਦੀ ਸਮਾਈਲ ਸੀ। ਇਸ ਤੋਂ ਪਹਿਲਾਂ ਦਿਨ ਦੇ ਸਮੇਂ ਉਹਦੇ ਚਿਹਰੇ ਦੇ ਉੱਤੇ ਇੱਦਾਂ ਦੀ ਖਿੱਚ ਨਹੀਂ ਸੀ ਵੇਖੀ। ਬੜਾ ਹੱਸ ਕੇ ਮਿਲਿਆ ਤੇ ਨਾਲ ਉਸ ਸੋਹਣੀ ਕੁੜੀ ਦੇ ਨਾਲ ਵੀ ਮਿਲਾਉਣ ਲੱਗ ਪਿਆ। ਇਸ ਸੋਹਣੀ ਜੀ ਕੁੜੀ ਦਾ ਨਾਂ ਆਨਾ। ਗ੍ਰੋਗਰੀ ਦੱਸਣ ਲੱਗਾ ਕਿ ਜਦੋਂ ਲੰਚ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਸੀ ਉਸ ਸਮੇਂ ਮੈਂ ਆ ਗਿਆ ਸੀ ਕਿਉਂਕਿ ਮੈਂ ਵਿਹਲਾ ਸੀ। ਮੇਰੀ ਮੁਲਾਕਾਤ ਆਨਾ ਦੇ ਨਾਲ ਹੋਈ। ਸਾਨੂੰ ਇੱਕ ਦੂਸਰੇ ਦੇ ਨਾਲ ਮਿਲਾਪ ਇੰਨਾ ਸੋਹਣਾ ਲੱਗਾ ਕਿ ਅਸੀਂ ਸ਼ਾਮ ਦਾ ਫਿਰ ਦੁਬਾਰਾ ਪ੍ਰੋਗਰਾਮ ਬਣਾ ਲਿਆ। ਮੈਂ ਸਾਰੀ ਸ਼ਾਮ ਇੱਥੇ ਹੀ ਸੀ, ਸ਼ਾਇਦ ਜਦੋਂ ਤੁਸੀਂ ਆਏ ਉਸ ਤੋਂ ਵੀ ਪਹਿਲਾਂ। ਰਾਈਟਰ ਨੇ ਕਿਹਾ ਜਦੋਂ ਮੈਂ ਆਪਣੀ ਪਿੱਠ ਘੁਮਾਉਣ ਲੱਗਾ ਤਾਂ ਗ੍ਰੋਗਰੀ ਨੇ ਪਿੱਛੋਂ ਮੋਢੇ 'ਤੇ ਹੱਥ ਮਾਰ ਕੇ ਕਿਹਾ, ਮੈਂ ਤੇਰਾ ਧੰਨਵਾਦ ਕਰਨਾ ਚਾਹੁੰਦਾ ਲੰਚ ਦੀ ਅਪੁਆਇੰਟਮੈਂਟ ਕੈਂਸਲ ਕਰਨ ਦੇ ਲਈ। ਮੇਰੇ ਅਤੇ ਉਹਦੇ ਦੋਵਾਂ ਦੇ ਚਿਹਰੇ ਦੇ ਉੱਤੇ ਇੱਕ ਅਲੱਗ ਜਿਹੀ ਸਮਾਈਲ ਸੀ। ਉਹ ਆਪਣੀ ਥਾਂ ਖੁਸ਼ ਸੀ ਅਤੇ ਮੈਂ ਆਪਣੀ ਥਾਂ। ਉਹ ਇਸ ਕਰਕੇ ਖੁਸ਼ ਸੀ ਕਿਉਂਕਿ ਉਹਨੂੰ ਇੱਕ ਬੜੀ ਖੂਬਸੂਰਤ, ਇੱਕ ਬੜੀ ਨੇਕ ਔਰਤ ਦਾ ਸਾਥ ਮਿਲਿਆ ਸੀ। ਪਤਾ ਨਹੀਂ ਕਦੋਂ ਤੋਂ ਭਾਲਦਾ ਸੀ ਅਤੇ ਮੈਂ ਇਸ ਕਰਕੇ ਖੁਸ਼ ਸੀ ਕਿ ਉਹਨੇ ਗੁੱਸਾ ਨਹੀਂ ਕੀਤਾ ਮੇਰੇ ਨਾਂ ਆਉਣ ਦਾ, ਮੇਰੇ ਲੰਚ ਕੈਂਸਲ ਕਰਨ ਦਾ ਉਹਨੇ ਗੁੱਸਾ ਨਹੀਂ ਕੀਤਾ। ਹੁਣ ਮੈਂ ਜਦੋਂ ਵਾਪਸ ਆਪਣੇ ਟੇਬਲ ਵੱਲ ਨੂੰ ਪਰਤ ਰਿਹਾ ਤਾਂ ਸੋਚਦਾ ਕਿ ਸਾਡਾ ਲੰਚ ਕਿੰਨਾ ਵੀ ਵਧੀਆ ਹੋ ਸਕਦਾ ਸੀ। ਹੋ ਸਕਦਾ ਸੀ ਮੈਂ ਕੈਂਸਲ ਨਾ ਕਰਦਾ, ਮੈਂ ਰੈਸਟ ਨਾ ਕਰਦਾ, ਲੰਚ ਦੇ ਲਈ ਆ ਜਾਂਦਾ, ਕਿੰਨਾ ਵੀ ਵਧੀਆ ਲੰਚ ਰਹਿੰਦਾ ਗ੍ਰੋਗਰੀ ਦੇ ਨਾਲ। ਪਰ ਗ੍ਰੋਗਰੀ ਇਸ ਤੋਂ ਵਧੀਆ ਸਮਾਂ ਮੇਰੇ ਨਾਲ ਨਹੀਂ ਸੀ ਸਪੈਂਡ ਕਰ ਸਕਦਾ।

ਜੋ ਮੇਰੀਆਂ ਅੱਖਾਂ ਨੇ ਵੇਖਿਆ, ਜਿੰਨਾ ਵਧੀਆ ਸਮਾਂ ਉਹਨੂੰ ਆਨਾ ਦੇ ਨਾਲ ਇਸ ਟਾਈਮ ਬਤੀਤ ਕਰ ਰਿਹਾ, ਇਹ ਨਹੀਂ ਸੀ ਹੋ ਸਕਦਾ ਕਿ ਉਹ ਮੇਰੇ ਨਾਲ ਇੱਦਾਂ ਦਾ ਸਮਾਂ ਬਤੀਤ ਕਰ ਪਾਉਂਦਾ। ਅੱਜ ਮਨ ਦੇ ਬੜੇ ਵੱਡੇ ਵੱਡੇ ਸੰਕੇ ਦੂਰ ਹੋਏ ਨੇ। ਹੋ ਸਕਦਾ ਇਹ ਛੋਟੀ ਜਿਹੀ ਵਾਰਤਾ ਸੁਣ ਕੇ ਹੋਰ ਵੀ ਬੜਿਆਂ ਦੇ ਸੰਕੇ ਦੂਰ ਹੋਏ ਹੋਣ। ਆਖਰ ਇਹ ਕਿੱਦਾਂ ਦੇ ਸੰਕੇ ਨੇ? ਇਹ ਸੰਕੇ ਨੇ ਆਪਣੇ ਆਪ ਨੂੰ ਐਵੇਂ ਗਿਲਟੀ ਫੀਲ ਕਰਾਉਂਦੇ ਰਹਿਣ ਦੇ। ਇੱਕ ਚੀਜ਼ ਤਾਂ ਮੰਨਣੀ ਪਵੇਗੀ, ਜਦੋਂ ਤੁਸੀਂ ਆਪਣੇ ਆਪ ਦੇ ਲਈ ਕੁਛ ਚੰਗਾ ਕਰਦੇ ਹੋ ਤਾਂ ਉਹ ਸਿਰਫ ਤੁਹਾਡੇ ਲਈ ਚੰਗਾ ਨਹੀਂ ਹੁੰਦਾ, ਤੁਸੀਂ ਕਿਸੇ ਦੂਸਰੇ ਦੇ ਲਈ ਵੀ ਦਰਵਾਜ਼ੇ ਖੋਲ੍ਹ ਚੁੱਕੇ ਹੁੰਦੇ ਹੋ ਉਹਦਾ ਚੰਗਾ ਹੋਣ ਦੇ ਲਈ। ਜਿੱਦਾਂ ਮੈਂ ਆਪਣੇ ਸਰੀਰ ਨੂੰ ਰੈਸਟ ਦਵਾਉਣੀ ਬਿਹਤਰ ਸਮਝੀ, ਆਪਣੇ ਸਰੀਰ ਦਾ ਚੰਗਾ ਸਮਝਿਆ, ਮੈਨੂੰ ਜ਼ਰੂਰਤ ਸੀ, ਮੈਂ ਉਸ ਤੋਂ ਬਾਅਦ ਬੜਾ ਚੰਗਾ ਮਹਿਸੂਸ ਕਰ ਰਿਹਾ, ਮੈਂ ਆਪਣਾ ਚੰਗਾ ਕੀਤਾ ਅਤੇ ਨਾਲ ਗਰੋਗਰੀ ਦਾ ਚੰਗਾ ਹੋ ਗਿਆ, ਉਹਨੂੰ ਜੋ ਚਾਹੀਦਾ ਸੀ ਉਹਨੂੰ ਮਿਲ ਗਿਆ। ਕੁਦਰਤ ਇਸੇ ਤਰ੍ਹਾਂ ਕੰਮ ਕਰਦੀ ਹੈ। ਕਈ ਵਾਰ ਆਪਾਂ ਹੀਣ ਭਾਵਨਾ ਮਹਿਸੂਸ ਕਰਦੇ ਹਾਂ, ਸਾਨੂੰ ਲੱਗਦਾ ਅਸੀਂ ਜ਼ਿਆਦਾ ਸੈਲਫਿਸ਼ ਹੋ ਕੇ ਕੰਮ ਕੀਤਾ, ਪਰ ਖੁਦਗਰਜ ਹੋਣ ਦੇ ਵਿੱਚ ਅਤੇ ਆਪਣੇ ਆਪ ਦੀ ਬਿਹਤਰੀ ਦੇ ਲਈ ਕੰਮ ਕਰਨ 'ਚ ਬੜਾ ਫਰਕ ਹੁੰਦਾ। ਯਕੀਨ ਮੰਨੋ, ਤੁਸੀਂ ਆਪਣੇ ਆਪ ਦੇ ਲਈ ਜਦੋਂ ਚੰਗਾ ਕਰਦੇ ਹੋ ਤਾਂ ਸਿਰਫ ਤੁਹਾਡੇ ਆਪਣੇ ਆਪ ਦੇ ਲਈ ਚੰਗਾ ਨਹੀਂ ਹੁੰਦਾ, ਕਈ ਵਾਰ ਸ਼ਾਇਦ ਛੋਟੇ ਬੱਚੇ ਨੂੰ ਪਾਲਦਿਆਂ ਮਾਵਾਂ ਇੱਦਾਂ ਦੀ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੀਆਂ। ਉਹਨਾਂ ਨੂੰ ਲੱਗਦਾ ਆਪਾਂ ਜੇ ਘੜੀ ਅੱਖ ਲਾ ਲਈ ਆ ਜਾਂ ਆਪਣੇ ਆਪ ਦੇ ਲਈ ਥੋੜ੍ਹਾ ਜਿਹਾ ਸਮਾਂ ਬਚਾ ਕੇ ਰੱਖ ਲਿਆ ਤਾਂ ਸ਼ਾਇਦ ਆਪਾਂ ਆਪਣੇ ਬੱਚੇ ਦੇ ਲਈ ਇਨਸਾਫ ਨਹੀਂ ਕੀਤਾ। ਉਹ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੀਆਂ। ਪਰ ਵੇਖਿਆ ਜਾਵੇ ਤਾਂ ਜੇ ਉਹ ਰੈਸਟ ਨਹੀਂ ਕਰਨਗੀਆਂ, ਬੱਚੇ ਦੀ ਦੇਖਭਾਲ ਵੀ ਕਿੱਦਾਂ ਕਰਨਗੀਆਂ? ਜੇ ਉਹ ਆਪਣਾ ਚੰਗਾ ਕਰ ਰਹੀਆਂ ਨੇ ਤੇ ਬੱਚੇ ਦਾ ਤਾਂ ਆਪਣੇ ਆਪ ਹੀ ਚੰਗਾ ਹੋ ਗਿਆ, ਉਸ ਤੋਂ ਵੀ ਕਿਤੇ ਵਧੇਰੇ ਚੰਗਾ। ਇਸੇ ਤਰ੍ਹਾਂ ਕਈ ਵਾਰੀ ਘਰ ਦੇ ਵਿੱਚ ਪਿਓ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੇ। ਉਹਨਾਂ ਨੂੰ ਲੱਗਦਾ ਅਸੀਂ ਘੱਟ ਸਮਾਂ ਦੇ ਰਹੇ ਹਾਂ ਪਰਿਵਾਰ ਨੂੰ, ਪਰ ਜੇ ਉਹ ਚੰਗੇ ਦੇ ਲਈ ਉਹ ਵੱਧ ਸਮਾਂ ਅੱਜ ਬਾਹਰ ਲਾ ਰਹੇ ਨੇ ਤੇ ਉਹਦਾ ਫਾਇਦਾ ਸਾਰੇ ਪਰਿਵਾਰ ਨੂੰ ਹੁੰਦਾ। ਇਸ ਕਰਕੇ ਸਾਨੂੰ ਹਮੇਸ਼ਾ ਇਹ ਚੀਜ਼ ਮਨ ਦੇ ਵਿੱਚ ਰੱਖਣੀ ਚਾਹੀਦੀ ਹੈ, ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਜਦੋਂ ਤੁਸੀਂ ਕੁਛ ਚੰਗਾ ਕਰ ਰਹੇ ਹੋ ਉਹ ਇੱਕ ਥਾਂ ਤੱਕ ਸੀਮਤ ਨਹੀਂ ਰਹਿੰਦਾ, ਉਹ ਤੁਹਾਡੇ ਚਾਹੁਣ ਵਾਲਿਆਂ ਨੂੰ ਬੜੀ ਦੂਰ ਤੱਕ ਫਾਇਦੇ ਦਿੰਦਾ। ਇਸ ਕਰਕੇ ਆਪਣੇ ਆਪ ਦੇ ਲਈ ਆਪਣਾ ਚੰਗਾ ਕਰਨਾ ਕੋਈ ਗਲਤ ਗੱਲ ਨਹੀਂ, ਪਰ ਹਾਂ ਇੰਨੀ ਸਮਝ ਜ਼ਰੂਰ ਸਾਡੇ ਵਿੱਚ ਹੋਵੇ ਕਿ ਉਹ ਜਿਹਨੂੰ ਆਪਾਂ ਚੰਗਾ ਕਹਿ ਰਹੇ ਹਾਂ ਉਹ ਵਾਕਈ ਸਾਡੀ ਬਿਹਤਰੀ ਦੇ ਲਈ ਆ। ਉਸਦਾ ਰਾਈਟਰ ਇੱਕ ਸਿੱਧਾ ਸਿੱਧਾ ਫਾਰਮੂਲਾ ਦਿੰਦਾ, ਚੰਗਾ ਉਹ ਜਿਹਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ। ਰਾਈਟਰ ਇੱਥੋਂ ਤੱਕ ਮੰਨਦਾ ਕਿ ਜਿਹੜਾ ਕੰਮ ਕਿਸੇ ਇੱਕ ਦੀ ਬਿਹਤਰੀ ਦੇ ਲਈ ਆ ਉਹ ਹੋ ਹੀ ਨਹੀਂ ਸਕਦਾ ਕਿਸੇ ਦੂਸਰੇ ਦਾ ਨੁਕਸਾਨ ਕਰ ਜਾਏ, ਜੋ ਕਿਸੇ ਇੱਕ ਦੀ ਬਿਹਤਰੀ ਦੇ ਲਈ ਆ ਉਹ ਹਰ ਇੱਕ ਦੀ ਬਿਹਤਰੀ ਦੇ ਲਈ ਹੋਊਗਾ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਵਿਗਿਆਨੀ ਜਦੋਂ ਪ੍ਰਯੋਗ ਕਰਦਾ ਕੁਛ ਨਵੀਂ ਕਾਢ ਕੱਢਦਾ ਉਹਨੂੰ ਰਾਤਾਂ ਜਾਗਣਾ ਪੈਂਦਾ, ਉਹਦੇ ਬੜੇ ਸਾਰੇ ਪ੍ਰਯੋਗ ਅਸਫਲ ਵੀ ਹੁੰਦੇ ਨੇ, ਉਹਦਾ ਸਰੀਰ ਬੜੀ ਤਰ੍ਹਾਂ ਦੀਆਂ ਘਾਲਣਾਵਾਂ ਦੇ ਵਿੱਚੋਂ ਲੰਘਦਾ, ਪਰ ਆਖਿਰਕਾਰ ਜਦੋਂ ਪ੍ਰਯੋਗ ਸਫਲ ਹੁੰਦਾ ਸਾਰੀ ਦੁਨੀਆਂ ਨੂੰ ਉਸਦਾ ਫਾਇਦਾ ਹੁੰਦਾ। ਪ੍ਰਯੋਗ ਕਰਨ ਵਾਲੇ ਨੂੰ ਤਸੱਲੀ ਮਿਲਦੀ ਹੈ,
ਮਾਨ ਸਨਮਾਨ ਮਿਲਦਾ। ਦੁਨੀਆਂ ਦੇ ਵਿੱਚ ਉਹਦਾ ਨਾਂ ਬੜੀ ਇੱਜ਼ਤ ਦੇ ਨਾਲ ਲਿਆ ਜਾਂਦਾ। ਸੋ ਇਸ ਕਰਕੇ ਜਦੋਂ ਵੀ ਤੁਸੀਂ ਕੁਛ ਕਰੋ, ਚੰਗਾ ਕਰੋ। ਜੇ ਤੁਸੀਂ ਕਿਸੇ ਦਾ ਚੰਗਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਦਾ ਚੰਗਾ ਕਰਨਾ ਪਊਗਾ, ਆਪਣੇ ਆਪ ਨੂੰ ਖੁਸ਼ ਰੱਖਣਾ ਪਊਗਾ। ਜਦੋਂ ਤੁਸੀਂ ਆਪਣੀ ਖੁਸ਼ੀ ਲੱਭਦੇ ਹੋ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੂਸਰਿਆਂ ਦੇ ਨਾਲ ਜ਼ਰੂਰ ਜੁੜ ਜਾਂਦੀ ਹੈ, ਕਿਉਂਕਿ ਖੁਸ਼ੀ ਕਦੀ ਇਕੱਲੇ ਦੀ ਹੋ ਹੀ ਨਹੀਂ ਸਕਦੀ। ਜੇਕਰ ਨਹੀਂ ਯਕੀਨ ਤਾਂ ਕਿਸੇ ਵੱਲ ਵੇਖ ਕੇ ਮੁਸਕਰਾ ਕੇ ਵੇਖ ਲਓ। ਜਦੋਂ ਤੁਹਾਡੇ ਚਿਹਰੇ 'ਤੇ ਕੋਈ ਮੁਸਕਰਾਹਟ ਵੇਖਦਾ ਤਾਂ ਉਹ ਤੁਹਾਡੇ ਤੱਕ ਸੀਮਤ ਥੋੜ੍ਹੀ ਰਹਿੰਦੀ ਹੈ, ਉਹ ਦੂਸਰਿਆਂ ਤੱਕ ਵੀ ਆਪਣੇ ਆਪ ਪਹੁੰਚ ਜਾਂਦੀ ਹੈ। ਉਸ ਖੁਸ਼ੀ ਦੀ, ਉਸ ਮੁਸਕਰਾਹਟ ਦੀ ਕੋਈ ਸਰਹੱਦ ਨਹੀਂ ਰਹਿੰਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਐਲਨ ਕੋਹਨ ਦੀ ਲਿਖੀ ਹੋਈ ਇਹ ਵਾਰਤਾ ਤੁਹਾਡੇ ਨਾਲ ਅੱਜ ਸਾਂਝੀ ਕੀਤੀ ਹੈ ਅਤੇ ਆਸ ਕਰਦਾ ਇਹਦੇ ਵਿੱਚੋਂ ਕੁਛ ਨਾ ਕੁਛ ਤੁਹਾਡੇ ਜੀਵਨ ਦੇ ਵਿੱਚ ਵੀ ਕਦੀ ਨਾ ਕਦੀ ਜ਼ਰੂਰ ਵਾਪਰਿਆ ਹੋਊਗਾ, ਜਿਹੜਾ ਆਪਾਂ ਸ਼ਾਇਦ ਇਸ ਨਜ਼ਰੀਏ ਦੇ ਨਾਲ ਨਹੀਂ ਵੇਖ ਪਾਏ ਜਿੱਦਾਂ ਐਲਨ ਨੇ ਵੇਖਿਆ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਵਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸਪ ਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰੰਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰੈ ਸੀ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੀ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇਜਨ ਜਿਨ ਕੁਰਪ ਮਾਇਆ ਨਾਨਕ ਤਿੰਜਨ ਸਰਣੀ ਪਾਇਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਪੁਮਨ ਮੇਰੇ ਨਾਨਕ ਪਾਵੋ ਸੂਖ ਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਟੁੱਟਤ ਨਾਹੀ ਕੋਲ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬੇਅੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
0: ਜਹਾਂ ਤਿਰਖਾ ਮਨ ਤੁਝਾ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਾ ਨੰਗਰ ਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਉੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰੇ ਦਿਆ
1: ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੁਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ

0: ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ।
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ,
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਰਗਾਵੈ,
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ,
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ,
1: ਜਿਸ ਦਿਨ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ,
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕੈ ਮਿਟੈ ਬਿਮਾਨ,
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ,
0: ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ,
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ,
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ,
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ,
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ,
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ,
0: ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ,
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ,
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ,
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ,
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ,
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਮ ਬਖਾਣੀ,
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ,
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ, ਅੱਠ ਤਿੰਨ ਸਲੋਕ,
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ, ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ,
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ,
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ,
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ,
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ,
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਸ ਹੈ,
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ,
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ,
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ,
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ,
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ,
0: ਜਾਕੀ ਸੇਵਾ ਨਮ ਨਿਦ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ,
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ,
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ,
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ,
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ,
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ,
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ,
1: ਚੰਦਨ ਲਈ ਪੁਧਾਰੈ ਤੋਏ ਗਰਤ ਪੀਰ ਪ੍ਰਸੰਗ ਸੰਗ ਹੋਏ,
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਆ,
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ,
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ,
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ,
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ,
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ,
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਓ ਉੜਨ ਵਿਹਾਵੈ,
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ,
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ,
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ,
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ,
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਈ ਤਾ ਸੋ ਪ੍ਰੀਤ,
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ,
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ,
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ,
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ,
0: ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ,
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਗ ਨੇਰੇ,
0: ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ,
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ,
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ,
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ, ਅੱਠ ਚਾਰ ਸਲੋਕ,
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ, ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ, ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ,
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ,
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ,
0: ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ,
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ,
0: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ,
1: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ,
0: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ,
1: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆ ਗਿਆ ਮਾਨੇ ਮਾਥੈ,
0: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ,
1: ਅਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ,
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ,
1: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ,
0: ਬਟਾਊ ਸਿਉ ਜੋ ਲਾਵੈ ਨੇਹੇ ਤਾਂ ਕੋ ਹਾਥ ਨਾ ਆਵੈ ਕਹੇ,
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਏ,
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ,
1: ਮਿਥਿਆ ਰਾਜੁ ਮਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ,
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ,
1: ਮਿਥਿਆ ਤ੍ਰੋ ਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ,
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ,
1: ਮਿਥਿਆ ਸਰਨ ਪਰ ਨਿੰਦਾ ਸੁਨੇ ਮਿਥਿਆ ਹਸ ਪਰ ਦਰੁਕ ਹਿਰੇ,
0: ਮਿਥਿਆ

0: ਇਕਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਮੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਰ ਪ੍ਰਤੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਕੈ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮੁਖੋ ਗੰਡਲਾਵਤ
0: ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ੈ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜਿਹ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ
1: ਜਿਹ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
0: ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਕਾ ਤਵ ਲੁਭਾਵੈ
1: ਜਿਹ ਪ੍ਰਸਾਦ ਸੁਸੇ ਸੁਈ ਜੈ ਮਨ ਅਠ ਪਹਿਤਾ ਕਾ ਜਸ ਗਵੀ ਜੈ
0: ਜਿਹ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜਿਹ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ
1: ਜਿਹ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਉ ਤਿਸ ਨਾਮ ਸਨੇਹੀ
0: ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਜਿਹ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜਿਹ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜਿਹ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀਜੈ
1: ਜਿਹ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਪਾਪੋ ਕਬੂ ਨਾ ਵਿਸਾਰੀ
0: ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਤਿ ਸਹਿਤੇ ਆਈ
0: ਸਹਿਤੇ ਆ ਜੋ ਇੱਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜਿਹ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜਿਹ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜਿਹ ਪ੍ਰਸਾਦ ਸੁਣੈ ਕਰਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ
1: ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੋ ਸਹਿਜੇ ਬਸਨਾ
0: ਜਿਹ ਪ੍ਰਸਾਦ ਹਸਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ
1: ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੋ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜਿਹ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜਿਹ ਪ੍ਰਸਾਦ ਤੇਰਾ ਪ੍ਰਤਾਪ ਰੀ ਮਨ ਮੂੜ ਤੁਤਾ ਕੋ ਜਾਪ
1: ਜਿਹ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜਿਹ ਪ੍ਰਸਾਦ ਤੂੰ ਪਾਵੈ ਸਾਚ ਰੀ ਮਨ ਮੇਰੇ ਤੂੰ ਤਾਂ ਸੁਰਾਚ
1: ਜਿਹ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਏ ਜਪੈ ਸੋ ਨਾਉ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਿਨ ਕਹਿ ਕਛੂ ਨਹਾਥ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਖੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਬੁਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਮ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ
0: ਸਾਧਕ ਸੰਗ ਨਾ ਕਬ ਹੂੰ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕੈ ਸੰਗ ਦੇੜੇ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਸੰਗ ਸਾਜਨ ਮੀਟ ਕੁਟੰਬ ਨਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧ ਕੈ ਸੰਗ ਨਹੀ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧ ਕੇ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੀਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਾ ਨਾਹੀ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਖ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਾਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਾਈ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ तैसनों का निर्मल धर्म।
0: काहू फल की इच्छा नहीं बाछै, केवल पात कीर्तन संग राचै।
1: मंत्र अनंतर सिमरन गोपाल, सब ऊपर होवत कृपाल।
0: आप दृढ़ अवरह नाम जपावै, नानक हो वैष्णो परमगत पावै।
1: भगवती भगवंत भक्त का रंग, सगल त्याग दुष्ट का संग।
0: मंते बिनसै सगला भरम, कर पूजै सगल पार ब्रह्म।
1: सत्संग पापा मल खोवै, तिस भगवती की मत उत्तम होवै।
0: भगवंत की टहल करै नितनीत, मंता नरपै विष्णु प्रीत।
1: हर के चरण हृदय बसावै, नानक ऐसा भगवती भगवंत को पावै।
0: सुपंडित जो मन पर बुद्ध है, राम नाम आत्म में शुद्ध है।
1: राम नाम सारस पीवै, उस पंडित के उपदेश जग जीवै।
0: हर की कथा हृदय बसावै, सुपंडित फिर जो न आवै।
1: वेद पुराण सिमरत बूझै मूल, सुख में जाने स्थूल।
0: वरना को दे उपदेश, नानक उस पंडित को सदा आदेश।
1: बीज मंत्र सर्व को ज्ञान, चौवरना में जपे को नाम।
0: जो जो जपै तिसकी गाथ होए, साध संग पावै जन कोए।
1: कर कृपा अंतर उधारे, पशु प्रेत मुक्त पाथर को तारे।
0: सर्व रोग का औखद नाम, कल्याण रूप मंगल गुण गाम।
1: आहो जुगत किते ना पाईए धर्म, नानक तिस मिले जिस लिखिया तुर कर्म।
0: जिसका मन पार ब्रह्म का निवास, तिसका नाम सत रामदास।
1: आत्म नाम तिस नदरी आया, दास संतर भाए तिन पाया।
0: सदा नित नित हर जान, सो दास दरगह प्रवान।
1: अपने दास को आप कृपा करे, तिस दास को सब सो जी पर।
0: सगल संग आत्म उदास, ऐसी जुगत नानक रामदास।
1: आ गया तुम हिता वै, जीवन मुक्त सो कहा वै।
0: ऐसा हरक तैसा सोग, सदा अनंत है नहीं बियोग।
1: ऐसा स्वन तैसी उस माटी, तैसा अमृत तैसी बिखाटी।
0: ऐसा मन तैसा अभिमान, तैसा रंग तैसा राजान।
1: जो वर्ताए साई जुगत, नानक ओ परख कहिया जीवन मुक्त।
0: पार ब्रह्म के सगले ठाओ, जित जित का राख है तैसा तिनाओ।
1: आपे कन करावन जोग, प्रभावे सुई फन होग।
0: असरे आप हुए अंतरंग, लखिन जाहे पार ब्रह्म के रंग।
1: जैसी मत दी तैसा प्रगास, पार ब्रह्म करता अबनास।
0: सदा सदा सदा दयाल, सिमर सिमर नानक पय निहाल।
1: सुख मनी सुख अमृत पव नाम, भगत जना कै मन विश्राम। अठ नौ श्लोक,
0: उस्तत करे अनेक जन, अंत न पारा वार। नानक रचना प्रभ रची, बहुविध अनक प्रकार। सत नाम श्री वाहिगुरु अष्टपदी।
1: कई कोट होए पुजारी, कई कोट आचार व्यवहारी।
0: कई कोट पै तीर्थ वासी, कई कोट मन पर महदासी।
1: कई कोट वेद के स्रोते, कई कोट तपीसर होते।
0: कई कोट आत्म ध्यान धार है, कई कोट कब का विचार है।
1: कई कोट नपत नाम ते आवै, नानक करते का अंत न पावै।
0: कई कोट पै अभिमानी, कई कोट अंध ज्ञानी।
1: कई कोट कृपण कठोर, कई कोट अभिग आत्म निकोर।
0: कई कोट पर दर्ब को हिर है, कई कोट पर दुख ना कर है।
1: कई कोट माया सुरमा है, कई कोट परदेश भरमा है।
0: जित जित लाभो तित तित लगना, नानक करते की जाने करता रचना।
1: कई कोट से जति जोगी, कई कोट राज रस भोगी।
0: कई कोट पंखी सर्पो पाए, कई कोट पाथर बिरखन पजाए।
1: कई कोट पौन पानी बैसंतर, कई कोट देश भूमंडल।
0: कई कोट ससिर सूर नखत्र, कई कोट देव दानविंद्र सिर छत्र।
1: सुमदरी अपने सुतार, नानक जिस जिस पावे तिस तिस निस्तार।
0: कई कोट राजस तम सातक, कई कोट वेद पुराण सिमर तर शास्त्र।
1: कई कोट किए रतन समुद, कई कोट नाना प्रकार जंत।
0: कई कोट किए चिरजीव, कई कोट गिरी मेर स्वर्ण थी।
1: कई कोट जाकिन प्रसाच, कई कोट भूत प्रेत सुकर मिर्गा।
0: सब ते नेरा सब हूते दूर, नानक आप लिप्त रहा भरपूर।
1: कई कोट पाताल के वासी, कई कोट नर्क सुर्ग निवासी।
0: कई कोट जन्म जीवै मर है, कई कोट बहु जूनी फिर है।
1: कई कोट बैठती खाए, कई कोट खाले तक पाए।
0: कई कोट किए धनवंत, कई कोट माया मह चिंत।
1: जय जय भाणा तै तै राखे, नानक सब किश प्रभ के हाथे।
0: कई कोट भय बैरागी, राम नाम संग तिन लिव लागी।
1: कई कोट प्रभ को खोजनते, आत्म मैं पार ब्रह्म लहंते।
0: कई कोट दर्शन प्राप्यास, तिन को मिल्यो प्रभ बिनास।
1: कई कोट मांगै सत्संग, पार ब्रह्म तिन लागा रंग।
0: जिन को हे आप सो प्रसन्न, नानक ते जन सदा धन धन।
1: कई कोट खाणी अरखंड, कई कोट आकाश ब्रह्मंड।
0: कई कोट होए अवतार, कई जोत कीनो विस्तार।
1: कई बार पसरो पासार, सदा सदा एक अहंकार।
0: कई कोट कीने बहु भांत, प्रभ ते होए प्रभ माहे समात।
1: ताका अंत न जाने कोई, आपे आप नानक पब सोए।
0: कई कोट पार ब्रह्म के दास, तिन होवत आत्म परगास।
1: कई कोट तत के बेते, सदा निहारे इको नेत्रे।
0: कई कोट नाम रस पीवै, अमर भय सद सद ही जीवै।
1: कई कोट नाम गुण गावै, आत्म रस सहि समावै।
0: अपने जन को सास सास समारे, नानक कोई परमेश्वर के प्यारे।
1: सुख मनी सुख अमृत प्रभ नाम, भगत जना कै मन विश्राम। अठ दस श्लोक,
0: कारण कारण प्रभ एक है, दूसर नाही कोए। नानक तिस बलिहार नै, जल थल महियल सोए। सत नाम श्री वाहे गुरु अष्टपदी।
1: करन करावन करने जोग, जो तिस पावै सोई होग।
0: किन मैं थापो थाप नहारा, अंत नहीं किछ पारा वारा।
1: हुक्मै तार अतर रहावै, हुक्मै उपजै हुक्म समावै।
0: हुक्मै ऊंच नीच व्यवहार, हुक्मै अनक रंग प्रकार।
1: कर कर देखे अपनी वडियाई, नानक सब में रहा समाई।
0: प्रभावै मन गत पावै, प्रभावै ता पाथर त्रावै।
1: प्रभावै बिन सास तेरा ਆਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੋ ਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਹੋ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹਿ ਚਾਰ ਕੁੰਟ ਫਿਰਾਵੈ
1: ਹਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾ ਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾਈ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੁ ਊਚ ਨੀਚ ਮੈਂ ਬਸੈ ਕਬਹੁ ਸੋਕ ਹਰ ਖਰੰਗ ਹਸੈ
0: ਕਬਹੁ ਨਿੰਦ ਚਿੰਦ ਵਿਵਹਾਰ ਕਬਹੁ ਉਬ ਆਕਾਸ਼ ਪਿਆਲ
1: ਕਬਹੁ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾਵਣ ਹਾਰ
0: ਕਬਹੁ ਨਿਤ ਕਰੈ ਬਹੁ ਭਾਂਤ ਕਬਹੁ ਸੋਈ ਰਹਿ ਦਿਨ ਰਾਤ
1: ਕਬਹੁ ਮਹਾਕ੍ਰੋਧ ਬਿਕਰਾਲ ਕਬਹੁ ਸਰਬ ਕਿਹੋ ਤਰਵਾਲ
0: ਕਬਹੁ ਹੋਏ ਬਹਿ ਬੜ ਰਾਜਾ ਕਬਹੁ ਭੇਖਾਰੀ ਨੀਚ ਕਾ ਸਾਜਾ
1: ਕਬਹੁ ਅਪ ਕੀਰਤ ਮੈਂ ਆਵੈ ਕਬਹੁ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੁ ਹੋਏ ਪੰਡਿਤ ਕਰੇ ਵਖਿਆਨ ਕਬਹੁ ਮੋਹਨਧਾਰੀ ਲਾਵੈ ਧਿਆਨ
0: ਕਬਹੁ ਤਟ ਤੀਰਥ ਇਸ਼ਨਾਨ ਕਬਹੁ ਸਿੱਧ ਸਾਧਕ ਮੁਖ ਗਿਆਨ
1: ਕਬਹੁ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਾ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੁ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਸੈ ਪਾਰ ਬ੍ਰਹਮ ਕਹਿ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸ਼ਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਤਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
1: ਤੇ ਪਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਲੇ ਤਬ ਕਰਨੈ ਹਾਰ ਕੌਤ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ संत के दुखन सब को छले
1: संत के दुखन ते सब जाए संत के दुखन नीच नीचाए
0: संत दुखी का था उको नाहे नानक संत पावे ता ओए भी गत पाहे
1: संत का निंदक महा अतताई संत का निंदक खिंटिक न पाई
0: संत का निंदक महा त्यारा संत का निंदक परमेश्वर मारा
1: संत का निंदक राज तेहीन संत का निंदक दुखी यार दीन
0: संत के निंदक सर्व रोग संत के निंदक सदा बिजोग
1: संत की निंदा दुख में दुख नानक संत भावे ता उसका भी होए मोख
0: संत का दुखी सदा पवित्र संत का दुखी के सह का निमित
1: संत के दुखी को डान लागे संत को दुखी को सब त्याग
0: संत का दुखी महा अहंकारी संत का दुखी सदा बिकारी
1: संत का दुखी जन्म मरे संत के दुख ना सुख ते टरे
0: संत के दुखी को ना ही ठाओ नानक संत पावे ता ले मिलाए
1: संत का दुखी अज बीते टूटे संत का दुखी किते काज ना पहुंचे
0: संत के दुखी को ध्यान परमाइया संत का दुखी उजड़ पाइया
1: संत का दुखी अंतर ते थोथा जो सास बिना मृतक की लोथा
0: संत के दुखी की जड़ किछ नाहे आपन बीजा पे ही खाहे
1: संत के दुखी को अवर ना रखन हार नानक संत भावे ता ले उबार
0: संत का दुखी ओ बिल लाए जो जल बिहुन मछली तड़फड़ाए
1: संत का दुखी भूखा नहीं राजा जो पावक इधर नहीं त्रापे
0: संत का दुखी छुटाए की ला जो बुआर तिल खेत माहे दहिला
1: संत का दुखी तरम ते रहत संत का दुखी सदमिथ्या कहत
0: किरत नंद का तुर ही पाया नानक जो तिस पावे सोई थिया
1: संत का दुखी बिग रूप हो जाए संत के दुखी को दरगह मिला सजाए
0: संत का दुखी सदा सहकाइय संत का दुखी मां ना मरे ना जीवाइय
1: संत के दुखी की पूजे ना आसा संत का दुखी उचले निराशा
0: संत के दुख ना तृष्णा कोई जैसा पावे तैसा कोई होए
1: पया कितने मेटे कोई नानक जाने सच्चा सोए
0: सब कर तिसके ओहो करने हार सदा सदा तिसको नमस्कार
1: सब की उस्तत करो दिन रात तिसे त्या वो सास गिरा
0: सब कछ वरते तिसका किया जैसा करे तैसा को थिया
1: अपना खेल अब करने हार दूसर कौन कहे विचार
0: जिसनो कृपा करे तिस अपन नाम दे बडभागी नानक जन से
1: सुख मनि सुख अमृत पव नाम भगत जना कै मन विश्राम अठ तेरा श्लोक
0: तजो सियानप सुरजन हो सिमरो हर हर राय एक आस हर मन रखो नानक दुख भरम पौ जाए सत नाम श्री वाहे गुरु अष्टपति
1: मन की टेक विधि सब जान देवन को एक है भगवान
0: जिस कह दिया रह अगाए बहुर न तृष्णा लागे आए
1: मारे राखे एक आप मन कै कुछ नाही हा
0: तिसका हुक्म बूढ़ सुख होए तिसका नाम रख कंठ परोए
1: सिमर सिमर सिमर पव सोए नानक बिघन लागे कोए
0: उस्तत मन मह कर निरंकार कर मन मेरे सत व्यवहार
1: निर्मल रसना अमृत पियो सदा सुहेला कर ले जियो
0: नैनो पे ठाकुर का रंग साध संग बिन सह सब संग
1: चरण चलो मार गोविंद मिटे पाप जपिए हर बिंद
0: हर हर कर्म सर्वन हर कथा हर दरगह नानक उजल मथा
1: वडबागी ते जन जग माहे सदा सदा हर की गुण गाहे
0: राम नाम जो कर है बीचार से धनवंत गनी संसार
1: मन तन मुख बोले हर मुखी सदा सदा जानो ते सुखी
0: एको एक एक पछाने इतुत की हो सूझी जाने
1: नाम संग जिसका मन माने नानक तिन निरंजन जाने
0: गुर प्रसाद अपन आप सूझे तिसकी जानो तृष्णा बुझे
1: सात संग हर हर जस कह तू सर्व रोग त्यो हर जन है तू
0: आंदर कीर्तन केवल बख्यान ग्रस्त में सोई निर्वाण
1: एक ऊपर जिस जन की आशा तिसकी कटिए जम की फासा
0: पार ब्रह्म की जिस मन भूख नानक तिस है ना लागे दुख
1: जिसको हर पर मंचित आवे सो सन सुहेला नहीं डुलावे
0: जिस पर अपना कृपा कर सो सेव कह किस ते डर है
1: जैसा सत तैसा दिष्टाया अपने कार्य में आप समाया
0: सोदत सोदत सोदत सीजा गुर प्रसाद तत सा बूझिया
1: जब देखो ता सब किछ मूल नानक सो सुखम सोई स्थूल
0: नह किछ जन्म है नह किछ मर है आपन चलित आप ही कर है
1: आवन जावन दिष्ट अनदिष्ट आज्ञाकारी तारी सब शिष्ट
0: आपे आप सगल मह आप अनक जुगत राज थापो थाप
1: अविनाशी नाही किछ खंड तारन धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सुभावंत सगल संसार उदरे तनमंत
0: प्रभु के सेवक सगलो धारण प्रभु के सेवक दुख विसारण
1: आपे मेल लय कृपाल गुर का सजो पै निहाल
0: उनकी सेवा सोई लागे जिसनो कृपा करह बड़ भागे
1: नाम जपत पावे विश्राम नानक तिन पुरख को उत्तम कर मान
0: जो किछ करे सो प्रभु कै रंग सदा सदा सह हर संग
1: सह सुबह होवे सो होए करने हार पछाणे सोए
0: प्रभु का किया जन मीठ लगाना जैसा सा तैसा दृष्टाना
1: जिसते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभ बिरथा जानन हार जा कै स्मरण उदरिय नानक तिस बलिहार सत नाम श्री वाहिगुरु अष्टपति
1: टूटी गणन हार गोपाल सर्व जिया आपे प्रतपाल
0: सगल की चिंता जिस मन माहे तिस ते बिरथा कोई नाहे
1: रे मन मेरे सदा हर जाप अमनासी प्रभा पे आप
0: आपन की आकछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह है प्रभु की जोत सगल घट सो है
1: तनवंता होए क्या को गर्भ है जा सब किछ तिसका दिया दरब है
0: अत सूरा जे को कहावै प्रभु की कला बिना कहतावै
1: जे को होए बह दातार तिस दिन हार जाने गवार
0: जिस गुर प्रसाद तु ਟੂਟੈ ਹਾਂ ਅਰੋਗ, ਨਾਨਕ ਸੋ ਜਨ ਸਦਾ ਅਰੋਗ।
1: ਜਿਉ ਮੰਦਰ ਕੋਥਾ ਮੈਂ ਥਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥਮਨ।
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ, ਗੁਰ ਚਰਨ ਲਗਤ ਨਿਸਤਾ ਰਹਿ।
1: ਜਿਉ ਅੰਧ ਕਾ ਦੀਪ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ।
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ।
1: ਹਿਨ ਸੰਤਨ ਕੀ ਬਾਛੋ ਤੂਰ, ਨਾਨਕ ਕੀ ਹਰ ਲੋਚਾ ਪੂਰ।
0: ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ।
1: ਦੁਖ ਸੁਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂਤ ਸਹਿ ਚਿਤਾਰ।
0: ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੈ ਅਜਾਨ।
1: ਕੌਣ ਬਸਤਾਈ ਤੇਰੈ ਸੰਗ, ਲਪਟ ਰਿਹੋ ਰਸ ਡੋਬੀ ਪਤੰਗ।
0: ਰਾਮ ਨਾਮ ਜਾ ਫਿਰ ਦੇ ਮਾਹੇ, ਨਾਨਕ ਪਤ ਸੇਤੀ ਘਰ ਜਾਹੇ।
1: ਜਿਸਵ ਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ।
0: ਤਜਬ ਮਾਨ ਲਿਹੋ ਮਨ ਮੂਲ, ਰਾਮ ਨਾਮ ਹਿਰਦੇ ਮਹਿਤੋਲ।
1: ਲਾਦ ਖੇਪ ਸੰਤੈ ਸੰਚਾਲ, ਅਵਰ ਤਿਆ ਵਿਖਿਆ ਜੰਜਾਲ।
0: ਧੰਨ ਧੰਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗੈ ਸੋਏ।
1: ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾ ਕੈ ਸਦ ਬਲਿਹਾਰ ਹੈ।
0: ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ।
1: ਸਾਧ ਕੀ ਤੂਰ ਕਰੋ ਇਸ਼ਨਾਨ, ਸਾਧ ਉਪਰ ਜਾਈਐ ਕੁਰਬਾਨ।
0: ਸਾਧ ਸੇਵਾ ਵਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ।
1: ਅਨਕ ਵਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ।
0: ਕੋਟ ਗਹੀ ਸੰਤ ਹੈ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ।
1: ਮਿਰਤੋ ਕੋ ਜੀਵਾ ਲਨਹਾਰ, ਭੁਖੇ ਕੋ ਦੇਵਤ ਆਧਾਰ।
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ।
1: ਸਬਦ ਤਿਸ ਕਾ ਉਕਰਨੇ ਜੋਗ, ਤਿਸ ਬਿੰਦੂ ਸਰ ਹੋਆ ਨਾ ਹੋਗ।
0: ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਇਹ ਕਰਨੀ।
1: ਹਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ।
0: ਜਾ ਕੈ ਮਨ ਗੁਰ ਕੀ ਪਰਤੀ, ਤਿਸ ਜਨ ਆਵੈ ਹਰ ਪ੍ਰਵਚੀਤ।
1: ਭਗਤ ਭਗਤ ਸੁਣੀਏ ਤਿਹ ਲੋਏ, ਜਾ ਕੇ ਹਿਰਦੈ ਇੱਕ ਹੋਏ।
0: ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ।
1: ਸਾਚੀ ਦਿਸ ਸੱਚ ਆਯਾਕਾਰ, ਸੱਚ ਵਰਤੇ ਸਾਚਾ ਪਾਸਾਰ।
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ।
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-15 ਸਲੋਕ।
0: ਰੂਪ ਨ ਰੇਖ ਨ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਾਪਿਨ। ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਅਵਨਾਸੀ ਪ੍ਰਭ ਮਨ ਮੈਂ ਰਾਖ, ਮਨ ਕੀ ਤੂੰ ਪ੍ਰੀਤ ਤਿਆਗ।
0: ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ।
1: ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀ ਸੁਜਾਨਾ।
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ।
1: ਸਾਤਰੇ ਕੀ ਚਰਨੀ ਪਾਓ, ਨਾਨਕ ਕੈ ਮਨ ਇਹੋ ਅਨੁਰਾਵ।
0: ਮਨਸਾ ਪੂਰਨ ਸ਼ਰਨਾ ਜੋਗ, ਜੋ ਕਰ ਪਾਇਆ ਸੋਈ ਹੋਗ।
1: ਹਰਨ ਪਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ।
0: ਆਨੰਦ ਰੂਪ ਮੰਗਲ ਸਤ ਜਾ ਕੈ, ਸਰਬ ਥੋਕ ਸੁਣੀਐ ਘਰ ਤਾ ਕੈ।
1: ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਬ ਮੈਂ ਤਵੀ ਸਰਗਸਤ ਮੈਂ ਬੋਗੀ।
0: ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ।
1: ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਵਗਾਹੇ।
0: ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ।
1: ਸਮਤ ਗਿਆਨ ਧਿਆਨ ਜਨ ਦੇ, ਜਨ ਦਾਸ ਨਾਮ ਤੇ ਆਵੈ ਸੇ।
0: ਤਿਹ ਗੁਣ ਮੈਂ ਜਾ ਕੋ ਪਰਮਾਏ, ਜਨਮ ਰਹਿ ਫਿਰ ਆਵੈ ਜਾਏ।
1: ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ।
0: ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਕਰੰਗ।
1: ਨਾਨਾ ਬਿਤਕੀ ਨੂੰ ਵਿਸਤਾਰ, ਪ੍ਰਭ ਅਨਾਸੀ ਏਕੰਕਾਰ।
0: ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹੇ ਉਹ ਪੂਰਨ ਸਭ ਠਾਏ।
1: ਨਾਨਾ ਬਿਤ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ।
0: ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਓ।
1: ਨਾਮ ਕੇ ਧਾਰੈ ਸਗਲੈ ਜੰਤ, ਨਾਮ ਕੇ ਧਾਰੈ ਖੰਡ ਬ੍ਰਹਿਮੰਡ।
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ।
1: ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ।
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ, ਨਾਮ ਕੈ ਸੰਗ ਉਧਰੇ ਸੁਣ ਸਰਵਨ।
1: ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ।
0: ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ।
1: ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਮਾਏ ਸਮਾਣੀ।
0: ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ।
1: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ।
0: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ।
1: ਸਤ ਬਚਨ ਸਾਧੂ ਉਪਦੇਸ਼, ਸਤ ਜਨ ਜਾ ਕੇ ਹਿਰਦੇ ਪ੍ਰਵੇਸ਼।
0: ਸਤ ਨਿਰਤ ਬੂਝੈ ਜੇ ਕੋਏ, ਨਾਮ ਜਪ ਤਾਂ ਕੀ ਗਤ ਹੋਏ।
1: ਆਪ ਸਤ ਕੀ ਆਸਵ ਸਤ, ਆਪੇ ਜਾਣੇ ਆਪਣੀ ਮਿਤ ਗਤ।
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ, ਅਵਰ ਨਾ ਬੂਝ ਕਰਤ ਵਿਚਾਰ।
1: ਕਰਤੇ ਕੀ ਮੀਨਾ ਜਾਣੈ ਕੀਆ, ਨਾਨਕ ਜੋ ਤਿਸ ਪਾਵੈ ਸੋ ਵਰਤੀਆ।
0: ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ।
1: ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ।
0: ਕੋਏ ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ।
1: ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕਲੇ ਗੁਲਾਗੀ।
0: ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ।
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-16 ਸਲੋਕ।
0: ਆਦ ਸੱਚ ਜੁਗਾਦ ਸੱਚ, ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ।
0: ਦਰਸ਼ਨ ਸਤ ਸਤ ਪੇਖਨ ਹਾਰ, ਨਾਮ ਸਤ ਸਤ ਧਿਆਵਨ ਹਾਰ।
1: ਆਪ ਸਤ ਸਤ ਸਬਤਾਰੀ, ਆਪੇ ਗੁਣ ਆਪੇ ਗੁਣਕਾਰੀ।
0: ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਾ ਸੁਨਤਾ।
1: ਪੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ।
0: ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ।
1: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ।
0: ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ।
1: बस्त मैं ले बस्त गडाई ताको भिन्न कह न जाई
0: बुझै बुझन हार विवेक नारायण मिले नानक एक
1: ठाकुर का सेवक आज्ञाकारी ठाकुर का सेवक सदा पुजारी
0: ठाकुर के सेवक कै मन प्रतीत ठाकुर के सेवक की निर्मल रीत
1: ठाकुर को सेवक जाने संग प्रभ का सेवक नाम कै रंग
0: सेवक को प्रभ पालन हारा सेवक की राखे निरंकारा
1: सो सेवक जिस दया प्रभ तारे नानक सो सेवक सास सास सुमारे
0: अपने जन का पर्दा ढाके अपने सेवक की सर पर राखे
1: अपने दास को दे वडाई अपने सेवक को नाम जपाई
0: अपने सेवक की आपत राखे ताकि गतमित कोई न लाखे
1: प्रभ कै सेवक को न पहुंचे प्रभ कै सेवक ऊचते ऊचे
0: जो प्रभ अपनी सेवा लाया नानक सो सेवक दह दिस प्रगटाया
1: नीकी कीरी मैं कर राखे पसम करे लश्कर कोट लाखे
0: जिसका सास न काटते आप ताको राखत दे कर हाथ
1: मानस जतन कर वो पात तिसके कर्तव्य बिरथे जात
0: मारे न राखे अबर न कोए सर्व जिया का राखा सोए
1: काहे सोच करे रे पानी जप नानक प्रभ अलख बिडानी
0: बारम बार बार प्रभ जपिए पी अमृत एहो मन तंत्र पिए
1: नाम रतंजन गुरमुख पाया तिसके अबर नहीं दिसताया
0: नाम तन नामो रूप रंग नामो सुखर नाम कसंग
1: नाम रस जो जंत ताने मन तन नामे नाम समान
0: उठत बैठ सोवत नाम कहो नानक जन कै सदकाम
1: लो जाचे वादन रात प्रभ अपने जन की नींदात
0: करह भगत आत्म कै चाय प्रभ अपने स्यों रह है समाये
1: जो हुआ हुआ सो जाने प्रभ ने का हुकुम पछान
0: तिसकी महिमा कौन बखानो तिसका गुण कह एक न जानो
1: आठ पैर पर बसे हजूर है कहो नानक से जन पूरे
0: मन मेरे तिन की ओट ले हे मन तन अपना तिन जन दे हे
1: जिन जन अपना प्रभु पछाता सो जन सर्व थोक का दाता
0: तिसकी शरण सर्व सुख पावे तिसके दरसा पाप मिटावे
1: अवर सियान सगली छाड़ तिस जन की तू सेवा लाग
0: आवन जान न होवी तेरा नानक तिस जन के पूजो सद पैरा
1: सुखमनी सुख अमृत प्रभ नाम भगत जना कै मन विश्राम अठ सतारा श्लोक
0: सत पुरख जिन जानिया सतगुर तिसका नाओ तिसकै संग सिख उदर है नानक हर गुण गाओ सत नाम श्री वाहिगुरु अष्टपति
1: सतगुर सिखी करै प्रतपाल सेवक को गुरु सदा दयाल
0: सिख की गुरु दुरमत मल हिरै गुरु बचनी हर नाम उचरै
1: सतगुर सिख कै बंधन काटै गुर का सिख बिकार ते हटै
0: सतगुर सिख को नाम धन दे गुर का सिख वडभागी हे
1: सतगुर सिख का हलत पलत सवार है नानक सतगुर सिख को जी नाल सुमार है
0: गुर कै ग्रह सेवक जो रह है गुर की आज्ञा मन में सह है
1: आपस को कर कछ ना जनावै हर हर नाम हृदय सत्यावे
0: मन बेच है सतगुर कै पास ते सेवक के कार्य रास
1: सेवा करत होए नेकामी तिसको होत प्राप्त स्वामी
0: अपनी कृपा जिसे आप करे नानक सो सेवक गुर की मत ले
1: बीस विश्व गुर का मन मान है सो सेवक परमेश्वर की गत जान
0: सो सतगुर जिस हृदय हर नाओ अनक बार गुर को बल जाओ
1: सर्वन धान जी का दाता आठ पैर पार ब्रह्म रंग दाता
0: ब्रह्म मैं जन जन मैं पार ब्रह्म एक है आप नहीं कछ परम
1: सहस यान पलया न जाइए नानक ऐसा गुरुड़ भागी पाइए
0: सफल दर्शन पेखत पुनीत परसत चरण गत निर्मल रीत
1: संग्राम गुण रवै पार ब्रह्म की दरगह गवै
0: सुनकर बचन करन आगाने मन संतोखा तुम पतिया ने
1: पूरा गुरु आख्यो जा का मंत्र अमृत दिष्ट पेख है ओए संत
0: गुण बेअंत कीमत नहीं पाए नानक जिस भावे तिस लय मिलाए
1: जे बाए कुस्तत अनेक सतपुरख पूरन बबे
0: काहु बोल न पहुंचत प्राणी अगम अगोचर प्रभ निर्वाणी
1: निराहार निर्वैर खुदाई ताकि कीमत किने न पाई
0: अनक भक्त बंधन नित कर है चरण कमल हृदय स्मर है
1: सद बलिहारी सतगुरु अपने नानक जिस प्रसाद ऐसा प्रभ जपने
0: एहो हर रस पावे जन कोए अमृत पीवे अमर सो होए
1: पुरका नाही कदे विनाश जाके मन पटे गुणतास
0: आठ पहर हर का नाम ले सच उपदेश सेवक कौ दे
1: मोह माया कै संग न लेप मन मैं राखे हर हर एक
0: अंधकार दीपक परगासे नानक पर मोह दुख तहते नासे
1: तब्त माहे ठांड वरताई आनंद पया दुख नाठे पाई
0: जन मरण के मिटे अंदेसे साधु के पूर्ण उपदेशे
1: पाउ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: हित पाई चूके भउ गवन सुन नानक हर हर जस सवन
0: निर्गुण आप सरगुण पी ओही कला धार जिन सगली मोही
1: अपने चित बाबा बनाए अपनी कीमत आपे पाए
0: हर बिन दूजा नाही कोए सर्व निरंतर एको सोए
1: ओत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनी सुख अमृत प्रभ नाम भगत जना कै मन विश्राम अठ अठारह श्लोक
0: साथ न चाले बिन भजन बिखिया सगली छार हर हर नाम कमाव ना नानक हो तन सार सत नाम श्री वाहिगुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद में उरतार हो
1: करम कारण सो प्रभ समरथ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पावे
1: जिस को नित बाछ है मीत सुस साधु संग परीत
0: जे शोभा को करह भली करनी सा शोभा भज हर की शरणी
1: अनको पावी रोग न जाए रोग मिटे हर अवख दलाए
0: सर्व निदान मह हर नाम निदान जप नानक दर गए परवान
1: मन प्रबोधो हर के नाए दैद स्थावत आवे ठाए
0: काको विघन न लागे कोए जाके हृदय बसै हर सोए
1: कलता ती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म प्रगास
1: सित कर जाए बसे अबनासी कहो नानक काटी जमफासी
0: तत विचार कह जन साचा जन्म मरे सो काचो काचा
1: आवा गुण मिटे प्रभ सेव आप त्याग शरण गुरुदेव
0: यो रतन जन्म का होए उधार हर हर सिमर प्राण आधार
1: अनको पावन छूटन हारे सिमर शास्त्र वेद विचारे
0: हर की भगत करु मन लाए मन बंचत नानक फल पाए
1: संग न चालस तेरे धना तू क्या लपटा वै मूर्ख मना
0: सुत मीत कुटांबर बन तैन ते कहो तुम कवन सनाथा
1: राज रंग माया विस्तार इन ते कहो कवन छुटकार
0: अस हस्ती रथ सवारी झूठा डंप झूठ पा सारी
1: जिन दिए तस बुझे ना बिगाना नाम विसार नानक पछताना
0: गुर की मातू लिहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पाओ
0: सार भूत सत हर को नाओ सहज सुभाए नानक गुण गाओ
1: गुण गावत त्रिय त्रस मैल बिन जाए हो मैं मिख फैल
0: होए अचिंत बसै सुख नाल सांस ग्रासर नाम संभाल
1: छाट सियान सगली मना सात संग पावे सजताना
0: हर पूंजी संच करो व्यवहार इहा सुख दर गै जयकार
1: सर्व निरंतर एको देख कहो नान जाकै मस्त कलेख
0: एको जापे को सालाहे एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आ पूर्ण पूरहे ओ प्राभ्याप
1: अनक विस्तार एक ते भय एक अराध पराचित गए
0: मंतन अंतर एक प्रभ राता गुर प्रसाद नानक एक जाता
1: सुखमणि सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरणाए नानक की प्रभ बेनती अपनी भगती लाए सत नाम श्री वाहे गुरु अष्टपति
1: जाचक जन जाचे प्रभदान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल से लागे प्रीत भगत करो प्रभ की नित नीत
1: एक ओट एको आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: करे शरण आन सब त्याग अंतर प्रगास अंध निर्लाग
0: बडभागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवकीनो सदा निहाल
1: बंधन काट मुकुत जन भया जन्म मरण दुख परम गया
0: पिछपुनी शरदा सा पूरी रब रहया सत्संग हजूरी
1: इसका सा तिन लिया मिलाए नानक भक्ति नाम समाए
0: सो क्यों बिसरै जे काल न भानै सो क्यों बिसरै जे की आ जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते काढ़ै जन्म जन्म का टूटा गाढ़ै
0: गुरपूरै ताते है बुझाया प्रभ अपना नानक जन त्याया
1: साजन संत करो हो काम आन त्याग जपो हर नाम
0: सिमर सिमर सिमर सुख पावो आप जपो अवरह नाम जपावो
1: पाए त्रिय संसार बिन भक्ति तन हो सी चार
0: सर्व कल्याण सुख निध नाम बूट जात पाए विश्राम
1: सगल दुख का हो तनास नानक नाम जपो गुण तास
0: उपजी प्रीत प्रेम रस चाओ मन तन अंतर यही सुहाओ
1: नेत्रो पे तरस सुख होए मन बिकसै साधु चरण तो
0: भक्त जना कै मंतन रंग बिरला को पावे संग
1: एक बस दीजे कर मया गुर प्रसाद नाम जप लया
0: ताकि उपमा कही न जाए नानक रहया सर्ब समाए
1: प्रभ क्षण दीन दयाल भगत विछल सदा कृपाल
0: नाथ नाथ गोविंद गोपाल सर्व कटा करत प्रतपाल
1: आदि पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडे आई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूरन गुरुमंत
0: साध संग प्रभ देहो निवास सर्व सुख नानक प्रगास
1: मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहेगुरु अष्टपदी
1: जब अकार कुछ न दृष्टि तापा पुण तब कहते होता
0: जब तारी आपन सुन समाद तब बैर विरोध के संग कमात
1: जब इसका वर्ण चिहिना जापत तब हर सो को किसे व्याप्त
0: जब आपन आपा पार ब्रह्म तब हो कहां किसो होवत परम
1: आपन खेलिया वर्ती जा नानक करने हार न दूजा
0: जब होवत प्रा केवल तानी तब बंद मुक्त कहो किसको गानी
1: जब एक हर गम अपार तब नरक सुरु को कौन अवतार
0: जब निर्गुण प्राव सहज सुभाए तब शिव शक्त कहो हो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अबनासी सुखी अपने आसन तै जन्म मरण को कहा विनाशन
0: जब पूर्ण करता प्रव सोए तब जम की त्रास कहो किस होए
1: जब अवगत अगोचर प्रभ एका तब चित्रगुप्त किस पूछत लेखा
0: जब नाथ नरंजन अगोचर गादे तब कौन छुटे कौन बंधन बादे
1: आपन आप आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तूता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी जोत संग समावै तह किसे भू कौन तृप्तावै
0: कर्ण करावन करने हार नानक करते का नाहि सुमार
1: जह अपनी सुवा आपन संग बनाई तब कौन माए बा मित्र सुत भाई
0: जह सर्व कला आपह परवीन तह वेदक तेव कहां कोचीन
1: जब आपने आप आप उड़तारे तो सगन अपसगन कहां बिचार है
0: जह आपन ऊंच आपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गजानो आप
0: जह अछल अछेद अभेद समाया ऊहा किसह व्याप्त माया
1: आपस को आपे आदेश तिह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह आपन आप आप पतियारा तह कौन कथै कौन सुनने हारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तिह गुण में कीनो विस्तार
0: आप पुन तह पई कहावत को नरक को स्वर्ग बंशावत
1: जाल जाल माया जंजाल हो मैं मोह परम पै पार
0: दुख सुख मान अपमान अनक प्रकार कियो बखियान
1: अपन खेल आप कर देख है खेल संकोच है तो नानक एक है
0: जह अवगत भक्त है आप जह पसरे पासार संत प्रताप
1: तुहु पाका आपै धनी उनकी शोभा उन्हु बनी
0: आप है कौत करे आनंद चोज आप है रस भोगन निर्जोग
1: जिस भावे तुसी अपन नाय लावे जिस भावे तुस खेल खिलावे
0: बेशुमार अथा अगंत अतोले ज्यो बुलावो त्यो नानक दास बोले
1: सुख मनी सुख अमृत पब नाम भगत जना कै मन विश्राम अट इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहेगुरु अष्टपदी
1: आप कथे आप सुनने हार आपे एक आप विस्तार
0: जंत भावे ता सृष्टो पाए अपने भाणे लए समाए
1: तुम ते पिन्ने किछ होए आपन सूत सब जगत परोए
0: जाको प्रभ जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सब ता कै हाथ दीन दयाल अनाथ को नाथ
1: जिस राखे तिस कोए न मारे सो मुआ जिस मनो बिसारे
0: तिस्ता जबर कहां को जाए सब सरेक निरंजन राए
1: जी की जुग जाके सबहात अंतर बाहर जानो साथ
0: गुण निदान बे अंत पार नानक दास दा बलिहार
1: पूरन पूर रह दयाल सब ऊपर होवत कृपाल
0: अपने कर्तव्य जाने आप अंतर जामी रहो ब्याप
1: तत् पाले जी अनुभव पात जो जो रचियो सुत सहत्यार
0: जिस भावे तिस लय मिलाए भक्त करे हर के गुण गाए
1: मन अंतर विश्वास कर मानिया करन हार नानक इक जानिया
0: जान लागा हर इक नाए तिसकी आस न बिरथी जाए
1: सेवक को सेवा बने आए हुक्म बूझ परम पद पाए
0: इसते ऊपर नहीं विचार जाके मन बसिया निरंकार
1: बंधन तोर पै निर्वैर अंधन पूजै गुर के पैर
0: यह लोक सुखिए पर लोक सुहेले नानक हर प्रभ आपह मेले
1: साध संग मिल करो आनंद गुण गावो परमानंद
0: राम नाम तत् करो हो विचार दुर्लभ देह का करो उदार
1: अमृत वचन हर की गुण गावो प्रांत नुनकाए हे सुआओ
0: आठ पहर प्रापी खोह नीरा मिटै अज्ञान बिन सहंदीरा
1: सुन उपदेश हृदय बसावो मन इच्छा नानक फल पावो
0: हलत पलत दोय लिहो सवार राम नाम अंतर उरतार
1: पूरे गुर की पूरी दिखिया जिस मन बसै ते साच परीखिया
0: मन ता नाम जपो लिव लाए दुख दर्द मन ते भौ जाए
1: सच व्यापार करो व्यापारी दरगह निभै खेप तुम्हारी
0: टीका टीक रखो मन माही नानक बहुर न आवै जाहे
1: इसते दूर कहा को जाए उबरे रखन हार ते आए
0: निरभौ जपै सगल भौ मिटै प्रभु कृपा ते प्राणी छुटै
1: जिस प्रभ रखै तिस नाही दुख नाम जपत मन होवत सुख
0: चिंता जाए मिटै अहंकार तिस जन को कोई न पहुंचन हार
1: सिर उपर ठाडा गुरसूरा नानक ता कह कारज पूरा
0: मत पूरी अमृत जाकी दृष्ट दर्शन पेखत उदरत सृष्ट
1: चरण कमल जाके अनूप सफल दर्शन सुंदर हर रूप
0: धन सेवा सेवक परवान अंतर जामी पुरख प्रधान
1: जिस मन बसे सोत निहाल ताकै निकट न आवे ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖਮਨੀ ਸੁਖ ਅਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ 8:22 ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹੇ ਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਤੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੋਂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ 8:23 ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਦਰੈ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਪਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਿਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਕਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਇਹ ਸਭ ਜੁਗ ਮੈਂ ਤਾਂ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਨਿਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਮ नानक एह गुण नाम सुख मनी सब ते उचता की शोभा बनी नानक एह गुण नाम सुख मनी सुख मनी सुख अमृत प्रभ नाम पत जना कै मन विश्राम अठ चौबीस।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ 1674 AM 24/7 ਇੰਡੀਅਨ ਰੇਡੀਓ, ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 AM, ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਕਹਾਣੀ ਹੈ 2013 ਦੀ। ਇੱਕ ਬੇਘਰ ਵਿਅਕਤੀ, ਇੱਕ ਹੋਮਲੈਸ, ਜਦੋਂ ਕੋਲ ਰਹਿਣ ਦੇ ਲਈ ਛੱਤ ਵੀ ਨਹੀਂ ਸੀ, ਗਲੀਆਂ ਦੇ ਵਿੱਚ ਸੌਂਦਾ, ਉੱਥੋਂ ਹੀ ਮੰਗ ਕੇ ਆਪਣਾ ਖਾਣ ਪੀਣ ਦਾ ਗੁਜ਼ਾਰਾ ਕਰ ਲੈਂਦਾ। 55 ਸਾਲ ਦੀ ਉਮਰ, ਨਾਂ ਸੀ ਬਿੱਲੀ ਰੇ ਹੈਰਿਸ। ਕੰਸਾਸ ਦੀ ਇੱਕ ਗਲੀ ਦੀ ਨੁੱਕਰ ਦੇ ਵਿੱਚ ਬੈਠ ਕੇ ਹੱਥ ਦੇ ਵਿੱਚ ਇੱਕ ਕੱਪ ਫੜੀ ਰੱਖਦਾ, ਅਤੇ ਜਿਹੜਾ ਵੀ ਕੋਈ ਲੰਘਦਾ ਉਹਦੇ ਕੋਲੋਂ ਕੋਈ ਤੇਲੀ ਚਵਾਨੀ ਦੀ ਮੰਗ ਕਰਦਾ, ਤਾਂ ਕਿ ਅੱਜ ਮੇਰੇ ਰਹਿਣ ਦਾ ਗੁਜ਼ਾਰਾ ਹੋ ਜਾਵੇ, ਅੱਜ ਮੇਰੇ ਖਾਣ ਪੀਣ ਦਾ ਕੋਈ ਨਾ ਕੋਈ ਅਰੇਂਜਮੈਂਟ ਹੋ ਜਾਵੇ। ਬਹੁਤ ਵੱਡੀਆਂ ਇਹਦੇ ਮੁਤਾਬਿਕ ਇਹਦੀਆਂ ਆਸਾਂ ਉਮੀਦਾਂ ਨਹੀਂ ਸੀ, ਸਿਰਫ ਉਸ ਦਿਨ ਦਾ ਗੁਜ਼ਾਰਾ ਹੋ ਜਾਵੇ, ਅਗਲੇ ਦਿਨ ਫਿਰ ਦੁਬਾਰਾ ਫਿਰ ਕੋਈ ਨਾ ਕੋਈ ਅਰੇਂਜਮੈਂਟ ਹੋ ਜਾਊਗਾ। ਇਸੇ ਤਰ੍ਹਾਂ ਦੇ ਨਾਲ ਦਿਨ ਗੁਜ਼ਰ ਰਹੇ ਕਿ ਅਚਾਨਕ ਇੱਕ ਦਿਨ ਇੱਕ ਲੜਕੀ ਆ ਕੇ ਇਹਦੇ ਕੱਪ ਦੇ ਵਿੱਚ ਆਸ ਤੋਂ ਕੁਛ ਵਧੇਰੇ ਪੈਸੇ ਪਾਉਂਦੀ। ਵੇਖ ਕੇ ਹੈਰਾਨ ਹੋਇਆ ਕਿ ਤੂੰ ਮੈਨੂੰ ਇੰਨੇ ਪੈਸੇ ਕਿਉਂ ਦੇ ਰਹੀ ਹੈ, ਤੇ ਉਸ ਲੜਕੀ ਨੇ ਕਿਹਾ, ਮੈਂ ਇਹ ਸਿੱਖਿਆ ਕਿ ਜਦੋਂ ਤੁਸੀਂ ਚੰਗਾ ਕਿਸੇ ਦਾ ਕਰਦੇ ਹੋ ਤਾਂ ਤੁਹਾਡੇ ਨਾਲ ਚੰਗਾ ਹੁੰਦਾ, ਇਸ ਕਰਕੇ ਮੈਂ ਤੁਹਾਨੂੰ ਵੱਧ ਪੈਸੇ ਦੇ ਰਹੀ ਹਾਂ, ਮੈਨੂੰ ਲੱਗਦਾ ਤੁਸੀਂ ਲੋੜਵੰਦ ਹੋ। ਬਿੱਲੀ ਨੇ ਧੰਨਵਾਦ ਕੀਤਾ ਅਤੇ ਕਿਹਾ, ਤੇਰਾ ਸ਼ੁਕਰੀਆ, ਅੱਜ ਮੈਨੂੰ ਸੜਕ 'ਤੇ ਨਹੀਂ ਸੌਣਾ ਪਊਗਾ। ਧੰਨਵਾਦ ਲੈ ਕੇ ਇਹ ਲੜਕੀ, ਜਿਹਦਾ ਨਾਂ ਸਹਿਰਾ ਸੀ, ਉਸ ਜਗ੍ਹਾ ਤੋਂ ਇੱਕ ਮੁਸਕਰਾਹਟ ਵੰਡਦੀ ਹੋਈ ਚਲੀ ਗਈ। ਉਹਦੇ ਜਾਣ ਤੋਂ ਬਾਅਦ ਬਿੱਲੀ ਨੇ ਜਦੋਂ ਆਪਣਾ ਕੱਪ ਚੈੱਕ ਕੀਤਾ, ਇਹ ਵੇਖਣ ਦੇ ਲਈ ਕਿ ਹੁਣ ਉਹਦੇ ਕੋਲ ਕਿੰਨੇ ਕੁ ਪੈਸੇ ਹੋ ਗਏ ਨੇ, ਅਚਾਨਕ ਧਿਆਨ ਇੱਕ ਮੁੰਦਰੀ ਦੇ ਉੱਤੇ ਪੈਂਦਾ। ਬਿੱਲੀ ਨੂੰ ਇੱਕਦਮ ਸਮਝ ਆ ਗਈ ਕਿ ਉਸੇ ਲੜਕੀ ਦੀ ਰਿੰਗ ਹੈ ਜਿਹੜੀ ਮੈਨੂੰ ਪੈਸੇ ਦੇ ਕੇ ਗਈ ਸੀ। ਇੱਧਰ ਉੱਧਰ ਵੇਖਣ ਦੀ, ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਸ ਸਮੇਂ ਉਸ ਲੜਕੀ ਨੂੰ ਨਾ ਲੱਭ ਪਾਇਆ। ਸੋਚਿਆ ਕਿ ਦੁਕਾਨ ਦੇ ਉੱਤੇ ਜਾ ਕੇ ਇਹਨੂੰ ਵੇਚ ਦੇਣਾ, ਮਨ ਦੇ ਵਿੱਚ ਸ਼ਾਇਦ ਇੱਕ ਵਾਰੀ ਤੇ ਜ਼ਰੂਰ ਖੋਟ ਆਈ। ਦੁਕਾਨ ਦੇ ਉੱਤੇ ਪਹੁੰਚ ਗਿਆ, ਜਾ ਕੇ ਪੁੱਛਿਆ ਤਾਂ ਦੁਕਾਨਦਾਰ ਨੇ ਕਿਹਾ ਕਿ ਕਾਫੀ ਮਹਿੰਗੀ ਰਿੰਗ ਹੈ, ਇਹਦੇ ਤੈਨੂੰ ਕਾਫੀ ਸਾਰੇ ਪੈਸੇ ਮਿਲ ਸਕਦੇ ਨੇ। $4,000 ਦੀ ਇਹ ਰਿੰਗ, ਜਿਹਦੇ ਨਾਲ ਉਹਦੇ ਕਾਫੀ ਮਸਲੇ ਹੱਲ ਹੋ ਸਕਦੇ ਸੀ। $4,000 ਦੇ ਉੱਤੇ ਸਹਿਮਤੀ ਹੋ ਗਈ। ਪਰ ਅਚਾਨਕ ਜਦੋਂ ਦੁਕਾਨਦਾਰ ਪੈਸੇ ਦੇਣ ਲੱਗਾ ਤਾਂ ਮਨ ਦੇ ਵਿੱਚ ਪਤਾ ਨਹੀਂ ਕਿਉਂ ਫੇਰ ਵਿਚਾਰ ਆਇਆ, ਚੰਗਾ ਕਰੋਗੇ ਤੇ ਚੰਗਾ ਹੋਵੇਗਾ, ਇਹ ਉਸ ਲੜਕੀ ਨੇ ਕਿਹਾ ਸੀ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹਦੇ ਚੰਗੇਪਨ ਨੇ ਬਿੱਲੀ ਨੂੰ ਇਹ ਕਰਨ ਨਹੀਂ ਦਿੱਤਾ। ਰਿੰਗ ਲੈ ਕੇ ਵਾਪਸ ਆਇਆ ਤੇ ਉਹਨੂੰ ਲੱਭਣਾ ਸ਼ੁਰੂ ਕਰ ਦਿੱਤਾ। ਕੋਈ ਪੱਕਾ ਟਿਕਾਣਾ ਪਤਾ ਨਹੀਂ ਸੀ ਆਸ ਪਾਸ, ਹਰ ਇੱਕ ਉਸ ਦਫ਼ਤਰ ਦੇ ਵਿੱਚ ਗਿਆ ਜਿੱਥੇ ਉਹਨੂੰ ਲੱਗਦਾ ਸੀ ਕਿ ਸ਼ਾਇਦ ਇਹ ਲੜਕੀ ਕੰਮ ਕਰਦੀ ਹੋਵੇਗੀ। ਕਾਫੀ ਸਮਾਂ ਲੱਭਣ ਤੋਂ ਬਾਅਦ ਵੀ ਕਿਤੇ ਕੋਈ ਖਾਸ ਕਾਮਯਾਬੀ ਹੱਥ ਨਾ ਲੱਗੀ, ਪਰ ਆਖਿਰਕਾਰ ਇੱਕ ਆਫਿਸ ਦੇ ਵਿੱਚ ਪਹੁੰਚਿਆ, ਜਾ ਕੇ ਪੁੱਛਿਆ ਕਿ ਇਸ ਨਾਂ ਦੀ ਲੜਕੀ ਤੁਹਾਡੇ ਇੱਥੇ ਕੰਮ ਕਰਦੀ ਹੈ, ਅਤੇ ਉਸ ਲੜਕੀ ਨੂੰ ਮਿਲਣ ਤੋਂ ਬਾਅਦ ਜਦੋਂ ਰਿੰਗ ਉਹਦੇ ਹੱਥ ਦੇ ਵਿੱਚ ਦਿੱਤੀ ਅਤੇ ਲੜਕੀ ਨੇ बहुत इमोशनल होकर कहा कि तुसी वाकई मेरी ये रिंग वापस करना आयो, ये मेरी एंगेजमेंट की रिंग है, ये मेरी मंगनी की मुंदरी है जिहड़ी मैं मन चुकी ही कि शायद हुण मैनूं नहीं मिलूगी। मैं तुहानूं दस नहीं सकती मैं कितनी खुश हाँ, तो मैं आस रखदी हाँ कि तुहानूं पता होएगा ये काफ़ी महंगी सी, जे तुसी वेच देंदे तो तुहाडियां काफ़ी मुश्किलां हल हो जांदियां। हालांकि बिली ने बाद विच कहिंदे ने कि ये मन्निया कि एक वारी तो उहदे मन दे विच जरूर खोट आई सी। इस लड़की सहरा ने जाके अपने मंगेतर दे नाल गल की, दोवां नूं बहुत वधिया लग्या, दोवां नूं इहदी उदारता बहुत चंगी लगी, तो दोवां ने ऑनलाइन एक इहदे लई एक फंड चलाया, डोनेशन इकट्ठी की। पैसे रखे तो थोड़े सी पर लोगों के वलों दुनिया भर के यहोजा रिस्पोंस आया कि 1,90,000 डॉलर इकट्ठे हुए, जिदे नाल के बाद विच बिली ने घर भी ले लिया, उन्हें सड़कों के उत्ते भी नहीं सौना पिया, हुण वह अपने बाकी परिवार को भी नाल ले आया। तो जदों ये कहानी घड़ी गई, जदों ये आर्टिकल छपे, उस समय तक कहा जाता है कि हाले भी वह हफ्ते दो हफ्ते आपस दे विच जरूर मिलते हैं, यानी कि उन्हां दी सांझ हुण पक्की पै चुकी है। बिली ते सहरा दे परिवार दी सांझ एक ऐसी सांझ पै चुकी है जिहदियां मिसालां शायद जग दे उत्ते बहुत घट मिलदियां ने। ते इह ओह कहानी है जिहदे करके आपां कह सकदे हां कि जे तुसीं चंगा कर दिओ ते तुहाडे नाल चंगा जरूर हुंदा। ये छोटिया छोटिया कहानियां जिहड़ियां किसी फिल्म तो घट नहीं पर इस जग दे उत्ते जरूर वापरदियां रहिंदियां ने। इस करके अपना तुसीं चंगा करना ना छड्डो ते तुहाडे नाल चंगा होणों भी कोई नहीं रोक सकता। हमेशा मन दे विच रखो कि आपां किसी दा चंगा करना, चंगा करना, चंगा करना, क्योंकि ये मौका तुहानूं वार वार नहीं मिलता, तो जदों मिलता उदों तुहानूं पल छिण दे विच ही इहनूं अवेल करना पैंदा। एक ऐसा चैक है, जे तुसीं नाल दी नाल कितें कैश करा लिया करा लिया, जे नहीं तो फिर सारी उम्र कदे सोचते ही रह जाओगे कि मैनूं भी मौका मिलिया सी, मैं भी चाहुंदा जां मैं भी चाहुंदी, तो मैं भी किसी कहानी दी, मैं भी दुनिया दे लई किसी एग्जाम्पल दी जां एग्जाम्पल दा पात्र बन सकता है। सो इस करके कहिंदे ने कि अपने आप नूं एक कमांड हमेशा दे के रखो, मैं चंगा करना, मैं किसी का भला करना, ताकि जो मौका आए तो फिर उस समय तुहानूं बहुते सोच विचारां दी लोड़ ना पवे। आस करते हैं कि अज की कहानी तुसी पसंद की होगी।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਅੱਛਾ ਸੁਣਨਾ ਇੱਕ ਗੱਲ ਦੱਸ, ਸੱਚੀ ਸੱਚੀ ਦੱਸੇਗਾ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਦਿਲ ਤੋਂ ਹਰ ਕਿਸੀ ਕੇ ਪਾਸ ਹੋਤਾ ਹੈ ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।